0: ਨਾਨਕਾ ਜਿਨ ਮਨ ਵਸਿਆ ਸੋਏ ਕੋਈ ਤੁਰੇ ਪਲਾਣੇ ਪਾਉਣਗੇ ਹਰ ਰੰਗੀ ਹਰ ਮੁਸਵਾਰਿਆ ਕੋਠੇ ਮੰਡ ਮਾਰੀਆਂ ਲਾਏ ਬੈਠੇ ਕਰ ਪਾ ਸਾਰਿਆ ਚੀਜ਼ ਕਰਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ ਕਰ ਸਮਸਤਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋ ਬਨਹਾਰਿਆ ਜੋ ਬਨਹਾਰਿਆ ਜੋ ਬਨਹਾਰਿਆ
1: ਕੌੜੀ ਤੁਰੇ ਪਾਉਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਾ ਮਾੜੀਆਂ ਲੈ ਬੈਠੇ ਘਰ ਪਸਾਰਿਆ ਚੀਜ਼ ਕਰਮਾ ਪਾਉਂਦੇ ਹਰ ਬੂਜਾ ਨਹੀਂ ਹਾਰਿਆ ਕਰ ਫੁਰਮੈਸ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜੜ ਆਈ ਜੋ ਬਨਹਾਰਿਆ।

ਹਰ ਨਾਮ ਪਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਪੂਜ ਕਰਾਵਾ। ਸ਼ਲੋਕ ਮਹਲਾ ਪਹਿਲਾ ਜੇਕਰ ਸੂਤਕ ਮੰਨੀਏ ਸਤ ਸੂਤਕ ਹੋਏ ਗੋਏ ਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾ

ਦੂਜਾ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਪਾਣਿਆਂ ਵਿੱਚ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜ਼ਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁੱਝਿਆ ਕਿੰਨਾ ਸੂਤ ਕਿੰਨਾ ਹੈ ਪੌੜੀ ਸਤਿਗੁਰੂ ਵੱਡਾ ਕਸਲਾ ਜਿਸ ਵਿੱਚ ਵੱਡੀਆਂ ਵਡਿਆਈਆਂ ਸਮੇਂ ਲਖ ਨਕਲੀ ਆਈਆਂ ਜਾ ਕਿਸ ਮਨ ਵਸਾਈਆਂ ਕਰੋ ਤੂੰ ਮਸਤ ਕਰ ਵਿਸ਼ੋ ਮਾਰ ਕੱਢੀਆਂ ਵਡਿਆਈਆਂ ਸਹਿ ਤੁੱਟੇ ਨੌ ਨਿਧ ਪਾਈਆਂ ਨੌ ਨਿਧ ਪਾਈਆਂ ਨੌ ਨਿਧ ਪਾਈਆਂ ਸਿੱਖ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ ਹਰ ਸੇਵੈ ਪੂਰਾ ਸਤਿਗੁਰ।

0: ਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਆ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕੇ ਜਿਵਿਆ ਲੱਗਾ ਪੜਨ ਸਲੋਕ ਕੋਠੀ ਦਾ ਹੀ ਸੱਟਿਆ ਕਿਸੇ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਇਆ ਤਾਕ ਵਿੱਚ ਪਾਪੀ ਸੋਤਨ ਗੱਡਿਆ ਤੁੱਕਾ ਪਈਆਂ ਤਿੱਤ ਜਿੱਤ ਮੁੱਖ ਨਾਮ ਨੱਚ ਰਹਿ ਬਿਲ ਨਾਵੇਂ ਰਸ ਕਾਹੇ ਨਾਨਕੇ ਵੇ ਜਾਣੀਐ ਤਿੱਤ ਮੁੱਖ ਤੁੱਕਾ ਪਾਏ ਮਹੱਲਾ ਪਹਿਲਾ
1: ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੁਆ ਭੰਡ ਪਾਲੀਏ ਭੰਡ ਹੋਵੇ ਬਲਦਾਨ ਸੋ ਕਿਉਂ ਮੰਦਾ ਖੀਏ ਜਿੱਤ ਮੇਰਾ ਜਾਨ ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ ਨਾਨਕ ਭੰਡੈ ਬਾਹਰਾ ਇੱਕੋ ਸੱਚਾ ਸੋਏ ਜਿੱਤ ਮੁੱਖ ਸਦਾ ਸਲਾਹੀਏ ਭਾਗਾ ਰੱਤੀ ਚਾ ਨਾਨਕ ਤੇ ਮੁਖਜਲੇ ਤਿੱਤ ਸੱਚੇ ਦਰਬਾਰ ਪੌੜੀ ਸਭ ਜਿਸ ਨਾਹੀ ਸੋਚਣ ਕੱਢੀਏ ਕਿਤਾਬ ਆਪਣਾ ਆਪੇ ਹੀ ਲੇਖਾ ਸੰਡੀਏ ਜਾਣਾ।

0: ਸਲੋਕ ਮਹੱਲਾ ਪਹਿਲਾ ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦੁਰਗੇ ਸੁੱਟੀਏ ਮੋਤੁਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲਏ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਰ ਬਾਹਰ ਦੁਨੀਆ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ ਜਿਹਨੇ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੇ ਹੈ ਚੁੱਪ ਭੀ ਕਰ ਜਾਹੇ ਪ੍ਰਵਾਹੇ ਕਿਸੇ ਕੇਰੀ ਬਾਜ ਸੱਚੇ ਨਾ ਹੈ ਵਾਟ ਉੱਪਰ ਖਰਚ ਮੰਗਾ ਜਬੈ ਦੇਤਾ ਖਾਹੇ ਦੀਵਾਨੇ ਕੋ ਕਲਮ ਕਾ ਹਮਾ ਤੁਮਾ ਮੇਲ ਦਰ ਲੈ ਲੇਖਾ ਪੀੜ ਛੁਟੈ ਨਾਨਕਾ ਜਿਉ ਤੇਲ ਪੋੜੀ ਆਪੇ ਆਪੇ ਭਗਤੀ ਸਾਰੀ ਹੈ ਜੁਆ ਸੁਜਨ ਸਿੰਘ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪੁਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣਾ ਕੀ ਆਪੇ ਹੀ
2: ਕੌੜੀ ਆਪੇ ਹੀ ਕਰਨਾ ਕਿਉ ਕਲ ਆਪੇ ਹੀ ਤੈ ਧਾਰੀ ਹੈ ਦੇਖੇ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ

ਮਹਿਮਾ ਅਗਾਧ ਬੋਧ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ ਨਮੋ ਨਮੋ ਨਮੋ ਨਿਤ ਨਿਤ ਨਿਤ ਹੈ ਨਮੋ ਨਮੋ ਨਮੋ

ਨਾਨਕ ਆਸ਼ਕ ਕਾਂਡੀਏ ਸਦ ਹੀ ਰਹਿ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ਼ਕ ਇਹ ਨਾਖੀ ਹੈ ਜੇ ਲਿਖੇ ਵਰਤੇ ਸੋਏ ਮਹੱਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ ਨਾਨਕ

0: ਕਰੀਏ ਜੋ ਸਾਹਿਬ ਨਾਲ ਹਾਰੀਏ ਪਾਸਾ ਢਾਲੀਏ ਕਿਸ਼ਨਾਗੇ ਉੱਪਰ ਢਾਲੀਏ ਉੱਪਰ ਢਾਲੀਏ
1: ਪੌੜੀ ਜਿਸ ਤੇ ਸੁੱਖ ਪਾਈਏ ਸਾਹਿਬ ਸਦਾ ਸੰਭਾਲੀਏ ਜਿਲ ਕੀਤਾ ਪਾਈ ਆਪਣਾ ਸਾ ਘਾਲ ਗਿਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀ ਚਾਹੀਦੇ ਲੰਬੀ ਨਦ ਨਿਹਾਲੀਏ ਜੋ ਸਾਹਿਬ ਨਾਲ ਨਹਾਰੀਏ ਤੇਰੇ ਹਾ ਪਾਸਾ ਢਾਲੀਏ ਪਿਛਲਾ ਹੇ ਉੱਪਰ ਢਾਲੀਏ ਪਿਛਲਾ ਹੇ ਉੱਪਰ ਢਾਲੀਏ।

ਲੋਕ ਮਹੱਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਗਾਜ ਵਾਜ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਥ ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ ਨਾਨਕ ਜਿਸਨੂੰ ਲੱਗਾ ਕਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ ਜੋ ਜੀ ਹੋਏ ਸੋ ਉਗਵੈ ਮੌਕਾ ਕਹਿਆ ਵਾਓ ਬੀਜੈ ਬੇਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਦਾਸ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਵਾਡਾ ਰੂ ਸੋਨੇ ਹੋ ਪਾਣੀ ਅੰਦਰ ਲੀਕ ਜਿਉ ਤਿਸਦਾ ਥਾਉਣ ਤੇ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਾ ਸਕੇ ਰਾਸ ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ ਥੋੜੀ ਚੱਕਰ ਲੱਗੇ ਚੱਕਰੀ ਜੇ ਚੱਲੇ ਕਸਮੇ ਪਾਏ ਹੁਰਮਤ ਇਸਨੂੰ ਅਗਲੀ ਪਾਏ ਕਸਮ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ

0: ਪੌੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਪਾਏ ਹਰਮਤ ਸੁਨਾ ਕਲੀ ਉਹ ਬਚੋ ਪੇ ਤੂੰ ਨਾ ਖਾਏ ਖਸਮੈ ਕਰੇ ਬਰਾਬਰੀ ਫਿਰ ਕੇ ਤੰਦਰ ਪਾਏ ਬਚੋ ਗਵਾਈ ਅਗਲਾ ਮੋਹਿਮ ਤੋ ਨਾ ਖਾਏ ਜਿਸਦਾ ਦਿੱਤਾ ਖਾਮਨਾ ਤਿਸ ਕਹੀ ਐਸਾ ਬਾਸ ਨਾਨਕ ਹੁਕਮ ਨਾ ਚੱਲਈ ਨਾਲ ਕਸਮ ਚੱਲੇ
1: ਗੁਰਮੁਖ ਪ੍ਰੀਤ ਹੈ ਤੇ ਹਰ ਖਾ

ਸੋਕ ਮਹਲਾ ਦੂਜਾ ਏਕ ਨਹੀਂ ਦਾਤ ਆਪਸ ਤੇ ਜੋ ਪਾਈਏ ਨਾਨਕ ਸਾਕਰ ਮਾਤ ਸਾਹਿਬ ਤੁੱਠੇ ਜੋ ਮਿਲੇ ਮਹਲਾ ਦੂਜਾ ਏਕ ਨਹੀਂ ਚਾਕਰੀ ਜਿਤ ਭੁੱਖ ਸੁਣਨਾ ਜਾਏ ਨਾਨਕ ਸੇਵਕ ਕਾਂਡੀ ਹੈ ਜਿਸੇ ਤੀ ਖਸ

0: ਹੋਰ ਦੂਸਰੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਵੀਡੀਓ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼, ਡੀਆਰਐਮ 864 ਕਿਲੋਹਰਟਜ਼, ਐਫਐਮ ਬੈਂਡ 100.8 ਮੈਗਾਹਰਟਜ਼, ਐਫਐਮ ਬੈਂਡ 100.9 ਮੈਗਾਹਰਟਜ਼ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੇ ਹੁਣ ਤੁਹਾਨੂੰ ਲੈ ਚਲਦੇ ਹਾਂ ਦਿੱਲੀ ਕੇਂਦਰ, ਜਿੱਥੋਂ ਤੁਸੀਂ
1: ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਅਸੀਂ ਐਫਐਮ ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦੇ ਅੰਮ੍ਰਿਤਸਰ ਕੇਂਦਰ ਤੋਂ ਬੋਲ ਰਹੇ ਹਾਂ। ਬੇਸ਼ੱਕ ਖਿਦਮਤ ਸੂਫੀਆਂ ਦਾ ਕਲਾਮ
2: ਸਮਾਤ ਫਰਮਾਓ ਸੂਫੀਆਨਾ ਰੰਗ, ਸਮਾਤ ਫਰਮਾਓ ਸੂਫੀਆਨਾ ਰੰਗ।

പ്രധാനമന്ത്രി നരേന്ദ്രമോദിനെ അത് ഫിൽറ്റി ചെയ്ത് സസ്പെ ആപ്പോൾ ജോലിയെത്തിയതിന് വിക്ടോറിയ ജനറൽ ശക്തി ദിനോ ਮੰਦਰ ਦਾ ਦੌਰਾ ਕੀਤਾ ਤੇ ਪੂਜਾ ਅਰਚਨ ਕੀਤੀ। ਉਨ੍ਹਾਂ ਨੇ ਉਥੇ ਭਾਰਤੀ ਪ੍ਰਵਾਸੀਆਂ ਨਾਲ ਵੀ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਪੀਸ ਪਾਰਕ ਤੇ ਮਹਾਤਮਾ ਗਾਂਧੀ ਦੇ ਬੁੱਤ ਤੇ ਫੁੱਲਾਂ ਨਾਲ ਸ਼ਰਧਾਂਜਲੀ ਵੀ ਭੇਟ ਕੀਤੀ। ਸ੍ਰੀ ਮੋਦੀ ਸੈਸ਼ਲਸ ਦੇ 15 ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਕੱਲ੍ਹ ਪ੍ਰਧਾਨ ਮੰਤਰੀ ਮੋਦੀ ਨੇ ਸੈਸ਼ਲਸ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮੌਕੇ ਸੈਸ਼ਲਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿਚ ਹਿੱਸਾ ਲਿਆ। ਸ੍ਰੀ ਮੋਦੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ ਵਾਤਾਵਰਣ ਸੁਰੱਖਿਆ ਤੇ ਨਿਰੰਤਰ ਵਿਕਾਸ ਵਿਚ ਉਨ੍ਹਾਂ ਦੀ ਅਗਵਾਈ ਲਈ ਸੈਸ਼ਲਸ ਦੇ ਸਰਵੋੱਚ ਸਨਮਾਨ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ ਉਹ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਨੇ। ਉਨ੍ਹਾਂ ਸੈਸ਼ਲਸ ਦੀ ਨੈਸ਼ਨਲ ਅਸੈਂਬਲੀ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੈਸ਼ਲਸ ਅਤੇ ਭਾਰਤ ਦੋਵੇਂ ਕਦੇ ਦੁਨੀਆਂ ਲਈ ਯਤਨਸ਼ੀਲ ਨੇ, ਜਿੱਥੇ ਵਿਕਾਸ ਵਧੇਰੇ ਸਮਾਵੇਸ਼ੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਕਤਾਂ ਨੂੰ ਦਰਸਾਉਂਦੀਆਂ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਦੁਨੀਆਂ ਦੇ ਵੱਖ ਵੱਖ ਸਭਿਆਚਾਰਾਂ ਦਾ ਸਤਿਕਾਰ ਕਰਨ ਦੀ ਅਹਿਮੀਅਤ ਤੇ ਜ਼ੋਰ ਦਿੱਤਾ। ਸੋਸ਼ਲ ਮੀਡੀਆ ਤੇ ਇੱਕ ਸੰਸਕ੍ਰਿਤ ਸੁਭਾਸ਼ਤਮ

ਰਾਸ਼ਟਰਪਤੀ ਡਾ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਪਰਮੇਸ਼ਰ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਸ ਮੌਕੇ ਤੇ ਰਾਸ਼ਟਰਪਤੀ ਹਥਿਆਰਬੰਦ ਸੈਨਾ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਬਲਾਂ ਦੇ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਹ ਪੁਰਸਕਾਰ ਉਨ੍ਹਾਂ ਸੈਨਿਕਾਂ ਨੂੰ ਦਿੱਤੇ ਜਾਂਦੇ ਨੇ ਜੋ ਇਸ ਦੌਰਾਨ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਨੇ। ਇਹ ਸਨਮਾਨ ਦਹਿਸ਼ਤਗਰਦੀ, ਬਗਾਵਤ ਅਤੇ ਸਰਹੱਦੀ ਇਲਾਕਿਆਂ ਵਿਚ ਚੁਣੌਤੀਆਂ ਵਿਰੁੱਧ ਦੇਸ਼ ਦੀ ਨਿਰੰਤਰ ਲੜਾਈ ਨੂੰ ਦਰਸਾਉਂਦੇ ਨੇ। ਇਹ ਹਵਾਬਾਜ਼ੀ, ਸਮੁੰਦਰੀ ਤਾਕਤਾਂ ਅਤੇ ਮਾਨਵਤਾਵਾਦੀ ਮਿਸ਼ਨਾਂ ਵਿਚ ਦਿਖਾਈ ਗਈ ਬੇਮਿਸਾਲ ਬਹਾਦਰੀ ਨੂੰ ਵੀ ਮਾਨਤਾ ਦਿੰਦੇ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਇਸ ਮਹੀਨੇ ਦੀ 8 ਤਰੀਕ ਨੂੰ ਰਾਸ਼ਟਰਪਤੀ ਭਵਨ ਵਿਚ ਸਨਮਾਨ ਸਮਾਰੋਹ ਦੇ ਪਹਿਲੇ ਪੜਾਅ ਵਿਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ ਸਨ। ਕਾਂਗਰਸ ਪ੍ਰਧਾਨ ਮਲਕਾ ਅਰਜੁਨ ਖੜਗੇ ਨੇ ਅੱਜ ਨਵੀਂ ਦਿੱਲੀ

ਸ਼ੇਖ ਹਸੀਨਾ ਨੇ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਬੰਗਲਾਦੇਸ਼ ਵਿਚ ਲੋਕਤੰਤਰ ਕਾਨੂੰਨ ਦਾ ਰਾਜ ਤੱਕ ਘੱਟ ਗਿਣਤੀਆਂ ਦੇ ਅਧਿਕਾਰ ਹੋਰ ਕਮਜ਼ੋਰ ਹੋਏ ਨੇ ਜਦੋਂ ਕਿ ਕਟਕਟਾ ਅਤੇ ਸਿਆਸੀ ਅਸਾਂਸ

ਦੇ ਨਾਲ ਪੂਰੇ ਸਮਾਜ ਦਾ ਵੀ ਮੇਲਾ ਹੁੰਦੇ। ਹਰ ਪਰਿਵਾਰ ਚਾਹੁੰਦਾ ਹੈ ਕਿ ਹੁੰਦੀ ਖੁਸ਼ੀਆਂ ਦੂਜਿਆਂ ਨਾਲ ਵੀ ਸਾਂਝਾ ਥੀਵੇਂ। ਲੋਕ ਮਹਿਮਾਨਾਂ ਨੂੰ ਸੁਗਾਤ ਵੀ ਦਿੰਦੇ ਹਨ। ਸਾਥੀਓ, ਮਹਾਰਾਸ਼ਟਰ ਦੇ ਨਾਂਦੇੜ ਵਿਚ ਇਕ ਪਰਿਵਾਰ ਨੇ ਆਪਣੀ ਖੁਸ਼ੀਆਂ ਵੰਡਣ ਕੀਤੇ ਅਜਿਹਾ ਕੰਮ ਕੀਤਾ ਹੈ ਜਿਹੜਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਥਾਂ ਨਾਂਦੇੜ ਦੇ ਬਹਾਦੁਰਪੁਰਾ ਗਾਓ ਵਿਚ ਪੇਟਕਰ ਪਰਿਵਾਰ ਆਂਦਾ ਹੈ। ਇਹ ਪਰਿਵਾਰ ਨੇ ਸੋਚਿਆ ਕਿ ਜੇ ਖੁਸ਼ੀ ਵੰਡਣੀ ਨਹੀਂ ਹੈ ਤਾਂ ਅਜਿਹੀ ਚੀਜ਼ ਦਿੱਤੀ ਬਣੇ ਜਿਹੜੀ ਔਖੇ ਵੇਲੇ ਵਿਚ ਕਿਸੇ ਪਰਿਵਾਰ ਦਾ ਆਸਰਾ ਬਣੇ। ਆਪਣੇ ਘਰ ਵਿਚ ਵਿਆਹ ਦੇ ਮੌਕੇ ਤੇ ਇਹ ਪਰਿਵਾਰ ਨੇ ਗਾਓ ਦੇ ਲਗਭਗ 3,500 ਲੋਕਾਂ ਨੂੰ ਦੁਰਘਟਨਾ ਬੀਮਾ ਦਾ ਬੰਦੋਬਸਤ ਕੀਤਾ ਹੈ। ਹਰ ਬੰਦੇ ਨੂੰ 1,00,000 ਰੁਪਏ ਦਾ ਬੀਮਾ ਕਵਰ ਦਿੱਤਾ ਗਿਆ। ਇਹ ਪਹਿਲ ਦੇ ਪਿੱਛੋਂ ਦੀ ਭਾਵਨਾ ਦਿਲ ਕੁ ਛੂਹਣ ਵਾਲੀ ਹੈ। ਪਰਿਵਾਰ ਨੇ ਲਿਖਿਆ ਹੈ ਕਿ ਐਕਸੀਡੈਂਟ ਦੇ ਬਾਅਦ ਪਰਿਵਾਰਾਂ ਨੂੰ ਮਾਲੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵੇਲੇ ਵਿਚ ਇਕ ਛੋਟੀ ਜਿਹੀ ਮਦਦ ਵੀ ਢੇਰ ਵੱਡਾ ਸਹਾਰਾ ਬਣ ਜਾਂਦੀ ਹੈ। ਸਾਥੀਓ, ਸਰਕਾਰ ਦੇਸ਼ ਦੇ ਕਰੋੜਾਂ ਪਰਿਵਾਰਾਂ ਤਾਈਂ ਹਿਫਾਜ਼ਤ ਦਾ ਕਵਚ ਪਹੁੰਚਾਉਂਦੀ ਪਈ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਸਿਰਫ 20 ਰੁਪਏ ਦੇ ਸਾਲਾਨਾ ਪ੍ਰੀਮੀਅਮ ਯਾਨੀ ਸਿਰਫ 1 ਸਾਲ ਦੇ 20 ਰੁਪਏ ਦੇ ਪ੍ਰੀਮੀਅਮ ਉੱਤੇ 2,00,000 ਰੁਪਏ ਤੱਕ ਦਾ ਦੁਰਘਟਨਾ ਬੀਮਾ ਮਿਲਦਾ ਹੈ। ਹੁਣ ਤਾਈਂ ਦੀ ਯੋਜਨਾ ਨਾਲ 58 ਕਰੋੜ ਕੋਲੋਂ ਵੀ ਜ਼ਿਆਦਾ ਲੋਕ ਜੁੜ ਚੁੱਕੇ ਹਨ। ਇਨ੍ਹਾਂ ਵਿਚ ਕਰੀਬ 28 ਕਰੋੜ ਸਾਡੀਆਂ ਮਾਵਾਂ, ਭੈਣਾਂ, ਧੀਆਂ ਹਨ ਤੇ ਧੀਆਂ ਹਨ। ਇਹ ਯੋਜਨਾ ਤੋਂ ਪੀੜਿਤ ਪਰਿਵਾਰਾਂ ਨੂੰ ਹੁਣ ਤਾਈਂ ਜਿਹੜਾ ਹਿਸਾਬ ਮਿਲਿਆ ਹੈ 3,700 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਮਦਦ ਮਿਲ ਚੁੱਕੀ ਹੈ। ਸਾਥੀਓ, ਇਹ ਤਰ੍ਹਾਂ ਹੀ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਵੀ ਉਤਨੀ ਹੀ ਜ਼ਰੂਰੀ ਹੈ। ਇਹ ਯੋਜਨਾ ਬੰਦੇ ਦੀ ਦੁਖਦ ਮੌਤ ਥੀਵਣ ਨਾਲ ਹੁੰਦੇ ਪਰਿਵਾਰ ਨੂੰ 2,00,000 ਦਾ ਬੀਮਾ ਕਵਰ ਦਿੰਦੀ ਹੈ। ਇਹਦਾ ਸਾਲਾਨਾ ਪ੍ਰੀਮੀਅਮ ਸਿਰਫ 436 ਰੁਪਏ ਹੈ, ਮਤਲਬ 1 ਦਿਨ ਦਾ ਮੁਸ਼ਕਿਲ ਨਾਲ 1.5 ਰੁਪਿਆ। ਇਹ ਯੋਜਨਾ ਨਾਲ ਹੁਣ ਤਾਈਂ 27 ਕਰੋੜ ਤੋਂ ਵੀ ਜ਼ਿਆਦਾ ਲੋਕ ਜੁੜੇ ਹਨ। ਇਹਦੇ ਤਹਿਤ ਦੇਸ਼ ਦੇ ਕਰੀਬਨ 11,00,000 ਪਰਿਵਾਰਾਂ ਨੂੰ ਕਰੀਬ 22,000 ਕਰੋੜ ਰੁਪਏ ਦੀ ਮਦਦ ਮਿਲ ਚੁੱਕੀ ਹੈ। ਇਹ ਆਂਕੜੇ ਬਹੁਤ ਵੱਡੇ ਹਨ। ਇਹਨਾਂ ਆਂਕੜਿਆਂ ਦੇ ਪਿੱਛੋਂ ਲੱਖਾਂ ਪਰਿਵਾਰਾਂ ਦੀ ਆਪਣੀ ਆਪਣੀ ਕਹਾਣੀ ਹੈ। ਕਿਤੇ ਕਿਸੇ ਮਾਂ ਨੂੰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿਚ ਮਦਦ ਮਿਲ ਗਈ, ਕਿਤੇ ਕਿਸੇ ਤ੍ਰੇਮਤ ਨੂੰ ਘਰ ਦੀ ਜ਼ਿੰਮੇਦਾਰੀਆਂ ਸੰਭਾਲਣ ਦਾ ਆਸਰਾ ਮਿਲ ਗਿਆ। ਸਾਥੀਓ, ਕਈ ਵਾਰ ਬਹੁਤ ਵੱਡੀ ਹਿਫਾਜ਼ਤ ਦੀ ਸ਼ੁਰੂਆਤ ਬਹੁਤ ਛੋਟੀ ਰਕਮ ਤੇ ਇਕ ਛੋਟੇ ਜਿਹੇ ਕਦਮ ਤੋਂ ਵੀ ਥੀ ਸਕਦੀ ਹੈ। ਛੋਟਾ ਜਿਹਾ ਵੀ ਫੈਸਲਾ ਬਹੁਤ ਵੱਡਾ ਬਦਲਾਅ ਕਰਦਾ ਹੈ। ਮੇਰਾ ਤੁਸੀਂ ਸਭਨੀ ਤੋਂ ਆਗ੍ਰਹਿ ਹੈ ਕਿ ਆਪਣੇ ਪਰਿਵਾਰ ਵਿਚ ਇਨ੍ਹਾਂ ਯੋਜਨਾਵਾਂ ਦੀ ਜਾਣਕਾਰੀ ਜ਼ਰੂਰ ਸਾਂਝਾ ਕਰੋ। ਮੇਰੇ ਪਿਆਰੇ ਦੇਸ਼ ਵਾਸੀਓ, ਮਨ ਕੀ ਬਾਤ ਵਿਚ ਹੁਣ ਗੱਲ ਇਕ ਅਜਿਹੇ ਵਿਸ਼ੇ ਦੀ ਜਿਹੜਾ ਹਜ਼ਾਰਾਂ ਸਾਲ ਪੁਰਾਣਾ ਹੈ। ਹਜ਼ਾਰਾਂ ਸਾਲਾਂ ਤੋਂ ਇਨਸਾਨਾਂ ਦੇ ਸਮਾਜ ਵਿਚ ਘਰ ਕਰਕੇ ਬਹਿ ਗਏ ਇਹ ਵਿਸ਼ਾ ਹੈ ਅੰਧ ਵਿਸ਼ਵਾਸ ਦਾ। ਵਹਿਮ ਕਈ ਵਾਰ ਸਿਰਫ ਇਕ ਗਲਤ ਸੋਚ ਕੇ ਨਹੀਂ ਹੁੰਦਾ, ਉਹ ਡਰ ਪੈਦਾ ਕਰਦਾ ਹੈ ਤੇ ਜਦੋਂ ਡਰ ਮਨ ਵਿਚ ਹਾਵੀ ਥੀ ਰਹਿੰਦਾ ਹੈ ਤਾਂ ਇਨਸਾਨ ਸੱਚ ਨੂੰ ਦੇਖਣ ਹੀ ਬੰਦ ਕਰ ਦਿੰਦਾ ਹੈ। ਵਹਿਮ ਵਿਚ ਡੁੱਬੇ ਲੋਕ ਵੱਲ ਬਿਨਾਂ ਕਿਸੇ ਦਲੀਲ ਦੇ ਬਿਨਾਂ ਸੱਚ ਜਾਣੇ ਅਜਿਹੇ ਫੈਸਲੇ ਕਿੰਨਾ ਲੱਗਦੇ ਹਨ ਜਿਨ੍ਹਾਂ ਦਾ ਵੱਡਾ ਨੁਕਸਾਨ ਥੀਂਦਾ ਹੈ। ਉਦਾਂ ਹੀ ਸਮਾਜ ਵਿਚ ਅਜਿਹੇ ਲੋਕ ਵੀ ਹੁੰਦੇ ਹਨ ਜਿਹੜੇ ਵਿਗਿਆਨ, ਤਜੁਰਬੇ ਤੇ ਦਲੀਲ ਦੇ ਆਧਾਰ ਉਤੇ ਇਨ੍ਹਾਂ ਸੋਚਾਂ ਨੂੰ ਨਕਾਰ ਦੇਣ। ਵਹਿਮ ਤੋਂ ਯਕੀਨ ਤਾਈਂ ਦੀ ਇਹ ਯਾਤਰਾ ਸੌਖੀ ਕਿਵੇਂ ਹੁੰਦੀ ਤੇ ਅੱਜ ਮੈਂ ਅਜਿਹੀ ਹੀ ਕਾਮਯਾਬ ਯਾਤਰਾ ਦੇ ਬਾਰੇ ਵਿਚ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਹਾਂ। ਸਾਥੀਓ, ਅਸਲ ਵਿਚ ਇਕ ਪੰਛੀ ਪਾਇਆ ਪੈਂਦਾ ਹੈ। ਹੁਣ ਪੰਛੀ ਦਾ ਨਾਂ ਹੈ ਹਰਗਿਲਾ। ਹਰਗਿਲਾ ਇਕ ਦੁਰਲਭ ਪੰਛੀ ਹੈ। ਇਹ ਕੁਦਰਤ ਨੂੰ ਸਾਫ਼ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ, ਪਰ ਅਸਲ ਦੇ ਕੁਝ ਇਲਾਕੇ ਵਿਚ ਲੰਬੇ ਵੇਲੇ ਤੋਂ ਹਿੰਕੂ ਅਸ਼ੁਭ ਮੰਨਿਆ ਪੈਂਦਾ ਹੈ। ਲੋਕੀ ਹਿੰਕੂ ਆਪਣੇ ਆਸ ਪਾਸ ਦੇਖਣਾ ਵੀ ਪਸੰਦ ਨਹੀਂ ਕਰਦੇ। ਕਈ ਵਾਰ ਉਨ੍ਹਾਂ ਪੇੜਾਂ ਨੂੰ ਵੀ ਕੱਟ ਦਿੱਤਾ ਪੈਂਦੇ ਜਿਨ੍ਹਾਂ ਉੱਤੇ ਹਰਗਿਲਾ ਦੇ ਘੋਸਲੇ ਬਣੇ ਹੁੰਦੇ। ਸੋਚੋ, ਇਕ ਅਜਿਹਾ ਪੰਛੀ ਜਿਹੜਾ ਪਰਿਆਵਰਣ ਦੀ ਸਫਾਈ ਵਿਚ ਮਦਦ ਕਰਦਾ ਹੈ, ਉਹ ਹੀ ਹਰਗਿਲਾ ਲੋਕਾਂ ਦੇ ਡਰ ਦਾ ਸ਼ਿਕਾਰ ਬਣ ਗਿਆ। ਇਨ੍ਹਾਂ ਦੌਰਾਨ ਜੀਵ ਵਿਗਿਆਨਿਕ ਪੂਰਨਿਮਾ ਦੇਵੀ ਬਰਮਨ ਨੇ ਇਹ ਸਭ ਡਿੱਠਾ। ਉਨ੍ਹਾਂ ਨੇ ਲੋਕਾਂ ਦੇ ਮਨ ਵਿਚ ਬੈਠੀ ਗਲਤ ਸੋਚ ਨੂੰ ਬਦਲਣ ਦਾ ਸੰਕਲਪ ਕੀਤਾ। ਉਨ੍ਹਾਂ ਨੇ ਪ੍ਰੇਮਤਾ ਨਾਲ ਗੱਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਵਿਗਿਆਨ ਦੇ ਆਧਾਰ ਨਾਲ ਸਮਝਾਇਆ। ਧੀਰੇ ਧੀਰੇ ਪ੍ਰੇਮਤਾ ਇਹ ਅਭਿਆਨ ਨਾਲ ਜੋੜਨ ਲੱਗਿਆ। ਵੱਲ ਇਕ ਵੱਡਾ ਬਦਲਾਵ ਸ਼ੁਰੂ ਥਿਆ। ਜਿਹੜੇ ਪੰਛੀ ਨੂੰ ਕਦੇ ਅਸ਼ੁਭ ਮੰਨ ਕੇ ਭਜਾਇਆ ਦਿੰਦਾ ਹੈ, ਉਹ ਹੀ ਗਾਓ ਦੀ ਪਹਿਚਾਣ ਬਣਨ ਲੱਗ ਗਿਆ। ਹਜ਼ਾਰਾਂ ਗ੍ਰਾਮੀਣ ਤ੍ਰੇਮਤਾ ਹਰਗਿਲਾ ਨੂੰ ਬਚਾਉਣ ਕੀਤੇ ਅੱਗੋਂ ਆਈਆਂ। ਅੱਜ ਉਨ੍ਹਾਂ ਨੂੰ ਹਰਗਿਲਾ ਆਰਮੀ ਦੇ ਨਾਮ ਤੋਂ ਜਾਣਿਆ ਪੈਂਦਾ ਹੈ। ਇਨ੍ਹਾਂ ਪ੍ਰੇਮਤਾ ਨੇ ਸਮਾਜ ਨਾਲ ਸੰਘਰਸ਼ ਵੀ ਕੀਤਾ, ਸਮਾਜ ਨੂੰ ਸਮਝਾਉਣ ਕੀਤੇ ਦੀ ਰਾਤ ਕੰਮ ਕੀਤਾ ਤੇ ਅੰਧ ਵਿਸ਼ਵਾਸ ਨੂੰ ਪਿੱਛੋਂ ਛੋੜ ਕੇ ਰਹੀਆਂ। ਉਨ੍ਹਾਂ ਨੇ ਦਿਖਾ ਲਿਆ ਕਿ ਜਦੋਂ ਸਹੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਤਾਂ ਸਾਰਾ ਪੁਰਾਣੀ ਸੋਚ ਵੀ ਬਦਲ ਸਕਦੀ ਹੈ। ਸਾਥੀਓ, ਮੈਂ ਅਕਸਰ ਕਹਿੰਦਾ ਹਾਂ, ਜਿਹੜਾ

ਖੇਡਿਆ ਹੈ ਉਹ ਖਿੜਦਾ ਹੈ। ਅੱਜ ਦੇਸ਼ ਵਿਚ ਏਜੀ ਜਵਾਨਾਂ ਦੀ ਸੰਖਿਆ ਬਹੁਤ ਤੇਜ਼ੀ ਨਾਲ ਵਧਦੀ ਪਈ ਹੈ, ਜਿਹੜੇ ਖੇਡਦੇ ਵੀ ਪਏ ਤੇ ਖਿੜਦੇ ਵੀ ਪਏ। ਪਹਿਲੇ ਦੇ ਮੁਕਾਬਲੇ ਵਿਚ ਹੁਣ ਬਹੁਤ ਜ਼ਿਆਦਾ ਯੁਵਾ ਖੇਡਾਂ ਨੂੰ ਆਪਣੇ ਕਰੀਅਰ ਦੇ ਰੂਪ ਵਿਚ ਗਿਣਦੇ ਪਏ ਹਨ। ਮੈਨੂੰ ਨਾਗਾਲੈਂਡ ਦੇ ਦੋ ਅਜਿਹੇ ਪ੍ਰਯਾਸਾਂ ਦੇ ਬਾਰੇ ਵਿਚ ਜਾਣਕਾਰੀ ਮਿਲੀ ਹੈ ਜਿਹੜੇ ਬਹੁਤ ਦਿਲਚਸਪ ਹਨ। ਪਹਿਲਾ ਪ੍ਰਯਾਸ ਹੈ ਨਾਗਾਲੈਂਡ ਬੇਬੀ ਲੀਗ। ਨਾਮ ਸੁਣ ਕੇ ਤਾਂ ਕੁਝ ਜ਼ਰੂਰ ਲੱਗਦਾ ਪਿਆ ਹੋ ਸੀ ਕਿ ਬਹੁਤ ਛੋਟੇ ਬੱਚਿਆਂ ਦੀ ਕੋਈ ਆਮ ਲੀਗ ਹੋ ਸੀ, ਪਰ ਅਜਿਹਾ ਕਹਿ ਨਹੀਂ ਕਿ ਉਹ 5 ਤੋਂ 12 ਸਾਲ ਦੀ ਉਮਰ ਦੇ ਛੋਟੇ ਛੋਟੇ ਬੱਚਿਆਂ ਫੁੱਲਾਂ ਜਿਹੇ ਬੱਚਿਆਂ ਦੀ ਇੱਕ ਅਸਾਧਾਰਨ ਲੀਗ ਹੈ ਤੇ ਇਹਨਾਂ ਬੱਚਿਆਂ ਦੇ ਫੁੱਟਬਾਲ ਖਿਲਾੜੀਆਂ ਦੀ ਇੱਕ ਅਜਿਹੀ ਲੀਗ ਹੈ ਜਿਹੜੀ ਉਹਨਾਂ ਦੀ ਰਫਤਾਰ ਨੂੰ ਤੇ ਪ੍ਰਤਿਭਾ ਕਿਤੇ ਉਹਨਾਂ ਨੂੰ ਪ੍ਰੇਰਿਤ ਕਰਿੰਦੀ ਹੈ ਤੇ ਉਹਨਾਂ ਦੀ ਪਹਿਚਾਣ ਵੀ ਬਣਿੰਦੀ ਹੈ। ਇਹਦੀ ਸ਼ੁਰੂਆਤ ਨਾਗਾਲੈਂਡ ਦੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਫੁੱਟਬਾਲ ਨਾਲ ਜੋੜਨ ਕਿਤੇ ਥਈ ਆਈ। 5 ਤੋਂ 12 ਸਾਲ ਦੇ ਛੋਰੇ ਤੇ ਛੋਰੀਆਂ ਹਿੰਦੇ ਵਿਚ ਹਿੱਸਾ ਗਿਣ ਸਕਦੇ ਹਨ। ਇਹ ਲੀਗ ਹੁਣ ਆਪਣੇ 3 ਸਾਲ ਪੂਰੇ ਕਰ ਚੁੱਕੀ ਹੈ। ਲੀਗ ਦਾ ਬੱਚਿਆਂ ਦੇ ਮਨ ਉੱਤੇ ਬਹੁਤ ਚੰਗਾ ਅਸਰ ਪਿਆ ਹੈ। ਸਾਥੀਓ, ਨਾਗਾਲੈਂਡ ਵਿਚ ਇੱਕ ਬਿਆਹ ਚੰਗਾ ਪ੍ਰਯਾਸ ਥੀਨਾ ਪਿਆ ਹੈ, ਨਾਗਾਲੈਂਡ ਵੁਮੈਨ ਫੁਟਸਲ ਲੀਗ। ਥੀ ਸਕਦਾ ਹੈ ਤੁਹਾਡੇ ਕਿਤੇ ਇਹ ਫੁੱਟਸਲ ਇੱਕ ਨਵਾਂ ਨਾਮ ਹੋਵੇ। ਮੈਂ ਤੁਹਾਨੂੰ ਦੱਸਦਾ, ਫੁੱਟਸਲ ਨੂੰ ਇਨਡੋਰ ਫੁੱਟਬਾਲ ਵੀ ਆਖਿਆ ਵੈਂਦਾ ਹੈ। ਇਹਦੇ ਵਿਚ ਇੱਕ ਟੀਮ ਵਿਚ ਸਿਰਫ 5 ਖਿਲਾੜੀ ਹੁੰਦੇ ਹਨ। ਖੇਡ ਦਾ ਮੈਦਾਨ ਵੀ ਫੁੱਟਬਾਲ ਦੇ ਮੈਦਾਨ ਕੋਲੋਂ ਬਹੁਤ ਛੋਟਾ ਹੁੰਦਾ ਹੈ। ਇਹ ਵਜ੍ਹਾ ਤੋਂ ਖਿਲਾੜੀਆਂ ਨੂੰ ਤੇਜ਼ ਫੈਸਲੇ ਗਿਣੇ ਪਾਉਂਦੇ ਹਨ। ਉਹਨਾਂ ਨੂੰ ਆਪਣੀ ਟੈਕਨੀਕ ਤੇ ਸਕਿੱਲ ਦਾ ਬਿਹਤਰ ਇਸਤੇਮਾਲ ਕਰਨਾ ਪਾਉਂਦਾ ਹੈ। ਨਾਗਾਲੈਂਡ ਦੀ ਵੁਮੈਨ ਫੁੱਟਸਲ ਲੀਗ ਸਾਡੀ ਧੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਬਹੁਤ ਚੰਗਾ ਮੌਕਾ ਦਿੰਦੀ ਪਈ ਹੈ। ਮੈਂ ਇਹ ਜੀ ਪਹਿਲ ਵਾਸਤੇ ਨਾਗਾਲੈਂਡ ਦੇ ਲੋਕਾਂ ਦੀ ਤਾਰੀਫ ਕਰਦਾ ਹਾਂ। ਇਹ ਜੇ ਪ੍ਰਯਾਸ ਦੇਸ਼ ਦੇ ਦੂਜੇ ਹਿੱਸਿਆਂ ਨੂੰ ਵੀ ਪ੍ਰੇਰਣਾ ਦਿੰਦੇ ਹਨ। ਸਾਥੀਓ, ਇਹ ਟੈਕਨੋਲੋਜੀ ਦਾ ਜ਼ਮਾਨਾ ਹੈ। ਹਰ ਦਿਨ ਨਵੀਂ ਰਿਸਰਚ ਥੀਂਦੀ ਪਈ ਹੈ, ਨਵੇਂ ਨਵੇਂ AI ਇਨੋਵੇਸ਼ਨ ਸਾਹਮਣੇ ਆਉਂਦੇ ਪਏ ਹਨ। ਇਹ ਦੌਰ ਵਿਚ ਇੱਕ ਸਵਾਲ ਬਹੁਤ ਅਹਿਮ ਹੈ, ਲੋਕਾਂ ਦੀ ਕ੍ਰੀਏਟਿਵਿਟੀ ਨੂੰ ਕਿਵੇਂ ਬਚਾ ਕੇ ਰੱਖਿਆ ਬਣੇ। ਨਵੀਂ ਟੈਕਨੋਲੋਜੀ ਦੇ ਨਾਲ ਅੱਗੋ ਵਧਦੇ ਹੋਏ ਅਸਾਂ ਆਪਣੀ ਜੜ੍ਹਾਂ ਨਾਲ ਕਿਵੇਂ ਜੁੜੇ ਰਹੋ। ਇਹਨਾਂ ਸਵਾਲਾਂ ਦਾ ਹੱਲ ਲੱਭਿਆ ਹੈ ਨਾਲੰਦਾ ਵਿਸ਼ਵ ਵਿਦਿਆਲਿਆ ਨੇ। ਹਜ਼ਾਰਾਂ ਸਾਲ ਪੁਰਾਣੀ ਸਾਡੀ ਨਾਲੰਦਾ ਵਿਸ਼ਵ ਵਿਦਿਆਲਿਆ ਹੁਣ ਨਵੇਂ ਅਵਤਾਰ ਦੇ ਰੂਪ ਵਿਚ ਭਾਰਤ ਦਾ ਨਸੀਬ ਬਣਿੰਦੀ ਪਈ ਹੈ। 2 ਸਾਲ ਪਹਿਲੇ ਮੈਨੂੰ ਨਾਲੰਦਾ ਵਿਸ਼ਵ ਵਿਦਿਆਲਿਆ ਦੇ ਨਵੇਂ ਪਰਿਸਰ ਦੇ ਲੋਕਾਰਪਣ ਦਾ ਮੌਕਾ ਮਿਲਿਆ ਹੈ। ਨਾਲੰਦਾ ਵਿਸ਼ਵ ਵਿਦਿਆਲਿਆ ਨੇ ਸ਼ਾਸਤਰਾਰਥ ਦੀ ਸਾਡੀ ਪੁਰਾਣੀ ਪਰੰਪਰਾ ਨੂੰ ਬਹੁਤ ਜਿੰਦਾ ਕੀਤਾ ਹੈ। ਸ਼ਾਸਤਰਾਰਥ ਸਿਰਫ ਆਪਣੀ ਯਾਦ ਰੱਖਣ ਦਾ ਜ਼ਰੀਆ ਕਹਿਣੀ, ਇਹ ਬਾਤ ਸੰਵਾਦ ਤੇ ਮੰਥਨ ਦੀ ਇੱਕ ਸਲੀਕੇ ਵਾਲੀ ਪ੍ਰਕਿਰਿਆ ਹੈ। ਇਹਦੇ ਵਿਚ ਦਲੀਲ ਨਾਲ ਤੱਥ ਨਾਲ ਆਪਣੀ ਗੱਲ ਆਖਣਾ ਬਹੁਤ ਜ਼ਰੂਰੀ ਹੁੰਦੇ ਤੇ ਉਹਦੇ ਵਿਚ ਤੁਹਾਡੀ ਮਹਾਰਤ ਹੋਣੀ ਚਾਹੀਦੀ ਹੈ। ਦੂਜਿਆਂ ਦੇ ਵਿਚਾਰਾਂ ਨੂੰ ਹੌਸਲੇ ਨਾਲ ਸੁਣਨ ਤੇ ਸਮਝਣ ਦੀ ਸਿੱਖ ਵੀ ਸ਼ਾਸਤਰਾਰਥ ਦੀ ਪ੍ਰਕਿਰਿਆ ਤੋਂ ਮਿਲਦੀ ਹੈ। ਮੈਨੂੰ ਖੁਸ਼ੀ ਹੈ ਕਿ ਨਾਲੰਦਾ ਵਿਸ਼ਵ ਵਿਦਿਆਲਿਆ ਨੇ ਇਕੋ ਆਪਣੇ ਦੀਕਸ਼ਾਂਤ ਸਮਾਰੋਹ ਦਾ ਹਿੱਸਾ ਬਣਾਇਆ ਹੈ। ਇਹਦੇ ਵਿਚ ਹਿੱਸਾ ਲੈਣ ਵਾਲੇ ਕਰੀਬ 80 ਸਟੂਡੈਂਟਸ ਤਾਂ ਦੂਜੇ ਦੇਸ਼ ਤੋਂ ਆਏ ਹਨ। ਇੱਕ ਪੁਰਾਣੀ ਪਰੰਪਰਾ ਨੂੰ ਅੱਜ ਦੇ ਵੇਲੇ ਨਾਲ ਜੋੜਨ ਦਾ ਇਹ ਕੋਸ਼ਿਸ਼ ਬਹੁਤ ਸਰਾਹਨੀਆ ਹੈ। ਮੈਂ ਹਿੰਦੇ ਕਿੱਤੇ ਨਾਲੰਦਾ ਵਿਸ਼ਵ ਵਿਦਿਆਲਿਆ ਨੂੰ ਬਹੁ ਬਹੁ ਵਧਾਈ ਦਿੰਦਾ ਹਾਂ। ਮੈਂ ਦੇਸ਼ ਦੀ ਦੂਜੀ ਵਿਸ਼ਵ ਵਿਦਿਆਲਿਆ ਨੂੰ ਵੀ ਆਗਰਾ ਕਰਿੰਦਾ ਹਾਂ ਕਿ ਅਜਿਹੀ ਪਹਿਲ ਉੱਤੇ ਵਿਚਾਰ ਕਰਨ। ਸਾਥੀਓ, ਜੜ੍ਹਾਂ ਨਾਲ ਜੁੜੇ ਰਹਿ ਕੇ ਯੁਵਾਵਾਂ ਨੂੰ ਨਵੀਂ ਟੈਕਨੋਲੋਜੀ ਕਿੱਤੇ ਤਿਆਰ ਕਰਨ ਦਾ ਇੱਕ ਬਿਆਹ ਚੰਗਾ ਪ੍ਰਯਾਸ ਥੀਂਦਾ ਪਏ। ਦਿੱਲੀ ਵਿਚ ਸਥਿਤ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਆਰਟੀਫਿਸ਼ਲ ਇੰਟੈਲੀਜੈਂਸ ਤੇ ਡੇਟਾ ਸਾਇੰਸ ਵਿਚ B.Tech ਪ੍ਰੋਗਰਾਮ ਸ਼ੁਰੂ ਕਰਨ ਮਿਲਦੀ ਪਈ ਹੈ। ਇਹ ਆਧੁਨਿਕ ਟੈਕਨੋਲੋਜੀ ਨੂੰ ਭਾਰਤ ਦੇ ਪਾਰੰਪਰਿਕ ਗਿਆਨ ਨਾਲ ਜੋੜਨ ਦੀ ਦਿਸ਼ਾ ਵਿਚ ਇੱਕ ਜ਼ਰੂਰੀ ਕਦਮ ਹੈ। ਇਹਦੇ ਨਾਲ ਭਾਰਤੀ ਭਾਸ਼ਾਵਾਂ ਕਿਤੇ ਨਵੇਂ AI ਟੂਲਸ ਤਿਆਰ ਕਰਨ ਵਿਚ ਮਦਦ ਮਿਲਸੀ। ਸਾਡੇ ਪੁਰਾਣੇ ਗ੍ਰੰਥਾਂ ਤੇ ਪਾਂਡੁਲਿਪੀਆਂ ਨੂੰ ਡਿਜੀਟਲ ਰੂਪ ਵਿਚ ਮਹਿਫੂਜ਼ ਕਰਨ ਦੇ ਕੰਮ ਨੂੰ ਵੀ ਨਵੀਂ ਰਫਤਾਰ ਮਿਲਸੀ। ਮੈਂ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਨੂੰ ਇਹ ਕੋਸ਼ਿਸ਼ ਕਿਤੇ ਬਹੁ ਬਹੁ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਥੀਓ, ਅੱਜ ਭਾਰਤੀ ਸੰਸਕ੍ਰਿਤੀ ਦੁਨੀਆਂ ਦੇ ਵੱਖੋ ਵੱਖੋ ਕੋਨੋ ਤਾਈ ਪਹੁੰਚਦੀ ਪਈ ਹੈ। ਸਾਡੇ ਗੀਤ ਸੰਗੀਤ ਤੇ ਅਧਿਆਤਮ ਨੂੰ ਦੁਨੀਆਂ ਭਰ ਦੇ ਲੋਕ ਜਾਣਦੇ ਪਏ ਹਨ ਤੇ ਅਪਣਾਉਂਦੇ ਵੀ ਪਏ ਹਨ। ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਰੇਬੀਅਨ ਸਾਗਰ ਵਿਚ ਡੋਮਿਨਿਕਨ ਰਿਪਬਲਿਕ ਨਾਮ ਦਾ ਇਕ ਦੇਸ਼ ਹੈ। ਉਥੇ ਭਾਰਤੀਆਂ ਦੀ ਗਿਣਤੀ ਤਕਰੀਬਨ 100 ਹੈ, ਸ਼ਾਇਦ ਹਿੰਦੂ ਵੀ ਘੱਟ ਹੋ ਸੀ। ਦੇ ਬਾਵਜੂਦ ਭਾਰਤੀ ਸੰਸਕ੍ਰਿਤੀ ਤੇ ਅਧਿਆਤਮ ਨਾਲ ਜੁੜਾ ਇੱਕ ਬਹੁਤ ਚੰਗਾ ਪ੍ਰਯਾਸ ਉਥਾਂ ਥੀਂਦਾ ਪਿਆ ਹੈ। ਉਥਾਂ ਸਪੈਨਿਸ਼ ਬੋਲਣ ਵਾਲੇ ਕੁਝ ਲੋਕਾਂ ਨੇ ਇੱਕ ਟੀਮ ਬਣਾਈ ਹੈ। ਇਹ ਟੀਮ ਦਾ ਨਾਂ ਹੈ ਬ੍ਰਹਮ ਕਮਲ ਡੋਮਿਨਿਕਾਨਾ। ਟੀਮ ਦੇ ਮੈਂਬਰ ਮਿਲ ਕੇ ਵੈਦਿਕ ਸਾਹਿਤ ਦਾ ਅਧਿਐਨ ਕਰਦੇ ਨੇ। ਉਹ ਵੈਦਿਕ ਮੰਤਰ

0: ਦਾ ਉਚਾਰਨ ਵੀ ਸਿੱਖਦੇ ਪਏ ਹਨ। ਉਹਨਾਂ ਨੂੰ ਹਿੰਦੀ ਕੋਈ ਫਾਰਮਲ ਟ੍ਰੇਨਿੰਗ ਕੈ ਨਹੀਂ ਮਿਲੀ, ਲੇਕਿਨ ਉਹਨਾਂ ਨੇ ਆਡੀਓ ਰਿਕਾਰਡਿੰਗਸ ਸੁਣ ਕੇ ਵੈਦਿਕ ਮੰਤਰਾਂ ਦਾ ਸਹੀ ਉਚਾਰਨ ਸਿੱਖਿਆ ਹੈ। ਅੱਜ ਉਹ ਕਈ ਮੰਤਰਾਂ ਦਾ ਬਹੁਤ ਚੰਗੇ ਤਰੀਕੇ ਨਾਲ ਜਾਪ ਕਰ ਲੈਂਦੇ ਹਨ। ਇਹਨਾਂ ਵਿਚ ਪੁਰਸ਼ ਸੁਕਤਮ, ਸ਼੍ਰੀ ਸੁਕਤਮ, ਸ਼੍ਰੀ ਰੁਦਰਮ, ਦੁਰਗਾ ਸੁਕਤਮ ਤੇ ਦੇਵੀ ਮਹਾਤਮਯਮ ਸ਼ਾਮਿਲ ਹਨ। ਭਾਰਤ ਤੋਂ ਇਤਨੀ ਦੂਰ ਰਹਿ ਕੇ ਸਾਡੀਆਂ ਪਰੰਪਰਾ ਨੂੰ ਸਿੱਖਣ ਦੀ ਉਹਨਾਂ ਦੀ ਇਹ ਕੋਸ਼ਿਸ਼ ਬਹੁਤ ਪ੍ਰੇਰਣਾ ਦੇਣ ਵਾਲੀ ਹੈ। ਮੈਂ ਬ੍ਰਹਮ ਕਮਲ ਡੋਮਿਨਿਕਾਨਾ ਉਥਾਂ ਦੇ ਸਾਰੇ ਸਦੱਸਿਆਂ ਨੂੰ ਉਹਨਾਂ ਦੇ ਪ੍ਰਯਾਸਾਂ ਕੀਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਅਜੇ ਹੀ ਸਾਰੇ ਲੋਕਾਂ ਦੀ ਦਿਲ ਤੋਂ ਤਾਰੀਫ ਕਰਦਾ ਹਾਂ ਜਿਹੜੇ ਭਾਰਤੀ ਸੰਸਕ੍ਰਿਤੀ ਨੂੰ ਦੁਨੀਆਂ ਭਰ ਵਿਚ ਮਸ਼ਹੂਰ ਬਣਾਉਣ ਕੀਤੇ ਲਗਾਤਾਰ ਕੋਸ਼ਿਸ਼ ਕਰਦੇ ਪਏ ਹਨ। ਮੇਰੇ ਪਿਆਰੇ ਦੇਸ਼ ਵਾਸੀਓ, ਮੇਘਾਲਿਆ ਦੀ ਪਹਿਚਾਣ ਬਾਦਲਾਂ ਤੋਂ ਹੈ, ਸੋਹਣੇ ਨਜ਼ਾਰਿਆਂ ਤੋਂ ਹੈ। ਜਿਹੜਾ ਮੇਘਾਲਿਆ ਬੰਦਾ ਹੈ, ਉਥੋਂ ਦੇ ਲੋਕਾਂ ਦਾ ਆਪਣਾਪਨ ਵੀ ਲੰਬੇ ਵੇਲੇ ਤੱਕ ਯਾਦ ਰਹਿੰਦੇ ਹੈ। ਲੇਕਿਨ ਮੇਘਾਲਿਆ ਦੀ ਇਕ ਨਵੀਂ ਸਿਫਤ ਹੈ ਜਿਹੜੀ ਮੈਂ ਅੱਜ ਮਨ ਕੀ ਬਾਤ ਵਿਚ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਹਾਂ। ਇਹ ਹੈ ਮੇਘਾਲਿਆ ਦੇ ਰੂਟ ਬ੍ਰਿਜ, ਰਸਤੇ ਵਾਲਾ ਰੂਟ ਕਹਿਣਾ, ਜੜਾਂ ਵਾਲਾ ਰੂਟ। ਇਹਨਾਂ ਰੂਟ ਬ੍ਰਿਜਾਂ ਦੀ ਕਹਾਣੀ ਬਹੁਤ ਦਿਲਚਸਪ ਹੈ। ਇਹ ਬ੍ਰਿਜ ਕੁਝ ਦੀਆਂ ਜਾਂ ਕੁਝ ਸਾਲਾਂ ਵਿਚ ਕਹਿੰਦੇ ਬਣਦੇ, ਇਹਨਾਂ ਕੋਲ ਤਿਆਰ ਥੀਵਣ ਵਿਚ ਕਈ ਦਸ਼ਕ ਲੱਗ ਪੈਂਦੇ। ਰਬੜ ਦੇ ਪੇੜਾਂ ਦੀ ਜੜਾਂ ਨੂੰ ਬਿਸਵੀਂ ਬਿਸਵੀਂ ਪਾਸਾ ਦਿੱਤਾ ਪੈਂਦੇ, ਇਹਨਾਂ ਜੜਾਂ ਨੂੰ ਪਾਣੀ ਦੀ ਧਾਰਾਵਾਂ ਦੇ ਪਾਰ ਗਿਣ ਪੈਂਦੇ। ਵੇਲੇ ਨਾਲ ਉਹ ਜੜਾਂ ਇਕ ਮਜ਼ਬੂਤ ਬ੍ਰਿਜ ਦਾ ਰੂਪ ਗਿਣਦੇ। ਇਹਨਾਂ ਬ੍ਰਿਜ ਦੀ ਇਕ ਵੀ ਸਿਫਤ ਹੈ, ਇਹ ਜੀਵੰਤ ਬ੍ਰਿਜ ਹਨ। ਵੇਲਾ ਗੁਜਰਨ ਨਾਲ ਇਹ ਬਹੁਤ ਮਜ਼ਬੂਤ ਹੀ ਪੈਂਦੇ ਹਨ। ਇਹਨਾਂ ਵਿਚ ਮੇਘਾਲਿਆ ਦੇ ਲੋਕਾਂ ਦੀ ਕਾਰੀਗਰੀ ਦਿਖਦੀ ਹੈ। ਇਹਦੇ ਪਿੱਛੋਂ ਦਸਾਂ ਦਾ ਹੌਸਲਾ ਤੇ ਕੁਦਰਤ ਕੀਤੇ ਗਹਿਰਾ ਆਦਰ ਹੈ। ਇਹਨਾਂ ਬ੍ਰਿਜ ਦਸੇਂਦੇ ਹਨ ਕਿ ਇਨਸਾਨ ਕੁਦਰਤ ਨਾਲ ਮਿਲ ਕੇ ਕਿਤਨੀ ਅਦਭੁਤ ਚੀਜ਼ਾਂ ਬਣਾ ਸਕਦੇ ਹਨ। ਇਹ ਸਾਡੇ ਦੇਸ਼ ਦੀ ਹੀ ਧਰਤੀ ਦੀ ਧਰੋਹਰ ਹੈ। ਹੁਣ ਭਾਰਤ ਨੇ ਮੇਘਾਲਿਆ ਦੇ ਰੂਟ ਬ੍ਰਿਜਾਂ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਨੈਟਵਰਕ ਵਿਚ ਸ਼ਾਮਿਲ ਕਰਾਉਣ ਦੀ ਕੀਤੀ ਅਰਜੀ ਦਿੱਤੀ ਹੈ। ਸਾਥੀਓ, ਕਲਾਈਮੇਟ ਚੇਂਜ ਦੀ ਵਜ੍ਹਾ ਤੋਂ ਇਹਨਾਂ ਰੂਟ ਬ੍ਰਿਜਾਂ ਦੇ ਸਾਹਮਣੇ ਕਈ ਮੁਸ਼ਕਿਲਾਂ ਵੀ ਆਉਂਦੀਆਂ ਹਨ। ਅਜੇ ਵੇਲੇ ਵਿਚ ਮੇਘਾਲਿਆ ਦੇ ਲੋਕਾਂ ਨੇ ਹੀ ਕੁਦਰਤੀ ਧਰੋਹਰ ਨੂੰ ਬਚਾਉਣ ਕੀਤੇ ਜਿੰਮੇਦਾਰੀਆਂ ਵੀ ਚੰਗੀ ਤਰ੍ਹਾਂ ਨਿਭਾਈਆਂ ਹਨ। ਪਹਿਲੇ ਇਹ ਪਤਾ ਲਾਉਣਾ ਵੀ ਸੌਖਾ ਕਹਿਣਾ ਹੈ ਕਿ ਅਜੇ ਬ੍ਰਿਜਾਂ ਦੀ ਗਿਣਤੀ ਕਿਤਨੀ ਹੈ। ਸਥਾਨੀ ਲੋਕਾਂ ਨੇ ਖੁਦ ਇਹਨਾਂ ਦੀ ਗਿਣਤੀ ਸ਼ੁਰੂ ਕੀਤੀ। ਇਹਦੇ ਬਾਅਦ ਬਿਰਾਦਰੀਆਂ ਨੇ ਇਹਨਾਂ ਬ੍ਰਿਜਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸੰਭਾਲੀ। ਅੱਜ ਸਥਾਨੀ ਲੋਕ 120 ਕੋਲੋਂ ਵੀ ਜ਼ਿਆਦਾ ਰੂਟ ਬ੍ਰਿਜਾਂ ਦੀ ਦੇਖ ਰੇਖ ਕਰਦੇ ਪਏ। ਕੁਝ ਟੀਮਾਂ ਹਰ ਸਾਲ ਇਹਨਾਂ ਪੁਲਾਂ ਦੀ ਹਾਲਤ ਦੀ ਜਾਂਚ ਕਰਦੇ ਨੇ। ਕੁਝ ਲੋਕਾਂ ਨੇ ਆਸ ਪਾਸ ਦੇ ਇਲਾਕੇ ਨੂੰ ਮਜ਼ਬੂਤ ਬਣਾਉਣ ਕੀਤੇ ਨਰਸਰੀ ਵੀ ਤਿਆਰ ਕੀਤੀ ਹੈ। ਇਹਨੇ ਹਿੰਦੇ ਬਚਾਅ ਕੀਤੇ ਇੱਕ ਪੂਰਾ ਈਕੋ ਸਿਸਟਮ ਤਿਆਰ ਥੀ ਗਏ। ਤੁਸੀਂ ਲਿਖਿਆ ਹੋ ਸੀ ਇਹ ਸਾਲ ਹੈਲੀਵਾਰ ਜੀ ਨੂੰ ਪਦਮਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦੇ 50 ਤੋਂ ਜ਼ਿਆਦਾ ਸਾਲ ਇਹਨਾਂ ਰੂਟ ਬ੍ਰਿਜਾਂ ਦੀ ਦੇਖ ਰੇਖ ਵਿਚ ਲਾਤੇ ਹਨ। ਉਹਨਾਂ ਦਾ ਸਮਰਪਣ ਅਸਾਂ ਸਭਨੇ ਕੀਤੇ ਪ੍ਰੇਰਣਾਦਾਇਕ ਹੈ। ਸਾਥੀਓ, ਤੁਸੀਂ ਕਦੀ ਇਹਨਾਂ ਰੂਟ ਬ੍ਰਿਜਾਂ ਦੀ ਯਾਤਰਾ ਕੀਤੀ ਹੋਵੇ ਤਾਂ ਉਹਨਾਂ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜ਼ਰੂਰ ਸਾਂਝਾ ਕਰੋ। ਤੁਹਾਡੀਆਂ ਤਸਵੀਰਾਂ ਦੂਜੇ ਲੋਕਾਂ ਨੂੰ ਵੀ ਮੇਘਾਲਿਆ ਦੀ ਹੀ ਅਨੋਖੀ ਧਰੋਹਰ ਦੇ ਬਾਰੇ ਵਿਚ ਜਾਣਨ ਕੀਤੇ ਪ੍ਰੇਰਿਤ ਕਰੇ ਸਨ। ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਗਾਓ ਸਾਫ਼ ਸੁਥਰਾ ਹੋਵੇ, ਸਾਡਾ ਸ਼ਹਿਰ ਸੋਹਣਾ ਦਿਖੇ। ਲੇਕਿਨ ਸ਼ਾਇਦ ਹੀ ਕਦੀ ਖੜ ਕੇ ਇਹ ਸੋਚਿਆ ਵੇਂਦੇ ਕਿ ਸਾਡੇ ਆਸ ਪਾਸ ਜਿਹੜਾ ਕੂੜਾ ਕਰਕਟ ਇਕੱਠਾ ਥੀਂਦਾ ਪਏ ਉਹ ਕੌਣ ਸਾਫ਼ ਕਰਦਾ ਹੈ। ਜ਼ਿਆਦਾਤਰ ਲੋਕ ਤਾਂ ਇਹ ਮੰਨ ਕੇ ਚਲਦੇ ਹਨ ਕਿ ਇਹ ਕਿਸੇ ਬੇ ਦੀ ਜ਼ਿੰਮੇਵਾਰੀ ਹੈ ਤੇ ਉਹ ਹੀ ਸਫਾਈ ਕਰੇ ਸੀ। ਲੇਕਿਨ ਸਾਡੇ ਵਿਚ ਕੁਝ ਇੰਜੇ ਵੀ ਲੋਕ ਹੁੰਦੇ ਨੇ ਜਿਹੜੇ ਆਪਣੀ ਸੋਚ ਨਾਲ ਸਾਨੂੰ ਬਹੁਤ ਪ੍ਰੇਰਣਾ ਦਿੰਦੇ ਹਨ। ਦੇਖੋ, ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ ਦੀ ਕੁਝ ਭੈਣਾਂ ਦੇ ਬਾਰੇ ਵਿਚ ਜਾਣਨ ਦਾ ਮੌਕਾ ਮਿਲਿਆ। ਉਹਨਾਂ ਨੇ ਆਪਣੇ ਆਸ ਪਾਸ ਫੈਲੇ ਪਲਾਸਟਿਕ ਕਚਰੇ ਨੂੰ ਹਟਾਉਣ ਦਾ ਸੰਕਲਪ ਕੀਤਾ। ਇਹ ਕਹਿੰਦੇ ਸੋਚਿਆ ਕਿ ਕੋਈ ਆਸੀ ਤੇ ਬਦਲਾਵ ਕਰੇ ਸੀ। ਉਹਨਾਂ ਨੇ ਖੁਦ ਪੂਰੇ ਸ਼ਹਿਰ ਤੋਂ ਪਲਾਸਟਿਕ ਕਚਰੇ ਤੇ ਖਾਲੀ ਬੋਤਲਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ। ਬਿਸਵੀਂ ਬਿਸਵੀਂ ਹੀ ਕੋਸ਼ਿਸ਼ਾਂ ਅੱਗੋਂ ਵਧਦੀਆਂ ਗਈਆਂ ਤੇ ਬਲਹੋ ਪਲਾਸਟਿਕ ਨੂੰ ਈਕੋ ਬ੍ਰਿਕਸ ਵਿਚ ਬਦਲਿਆ ਬਣਨ ਲੱਗਿਆ। ਅੱਜ ਇਹਨਾਂ ਹੀ ਈਕੋ ਬ੍ਰਿਕਸ ਦਾ ਇਸਤੇਮਾਲ ਆਮ ਜਗਾਵਾਂ ਨੂੰ ਸੋਹਣਾ ਬਣਾਉਣ ਵਾਸਤੇ ਕੀਤਾ ਜਾਂਦਾ ਪਿਆ ਹੈ। ਰਾਜਗੜ੍ਹ ਵਿਚ ਪਿਛਲੇ ਕੁਝ ਮਹੀਨਿਆਂ ਵਿਚ ਸੈਂਕੜੋ ਕਿਲੋ ਪਲਾਸਟਿਕ ਨੂੰ ਰੀਸਾਈਕਲ ਕਰਕੇ ਹੁੰਦਾ ਬਿਹਤਰ ਇਸਤੇਮਾਲ ਕੀਤਾ ਗਿਆ ਹੈ। ਯਾਨੀ ਜਿਹੜਾ ਪਲਾਸਟਿਕ ਪਹਿਲੇ ਸ਼ਹਿਰ ਵਿਚ ਗੰਦਗੀ ਫੈਲਾਉਂਦਾ ਹੈ, ਅੱਜ ਉਹ ਹੀਨਾਂ ਬਹਿਣਾਂ ਦੀ ਕੋਸ਼ਿਸ਼ ਤੋਂ ਸ਼ਹਿਰ ਦੀ ਸੁੰਦਰਤਾ ਵਧਾਉਣ ਵਿਚ ਸਾਥ ਦਿੰਦਾ ਪਿਆ ਹੈ। ਮੈਂ ਬਿਆਵਰਾ ਦੀ ਸਾਰੀ ਭੈਣਾਂ ਤੇ ਹੀ ਅਭਿਆਨ ਨਾਲ ਜੁੜੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ। ਮੇਰੇ ਪਿਆਰੇ ਦੇਸ਼ਵਾਸੀਓ, ਮੈਨੂੰ ਕਈ ਲੋਕਾਂ ਨੇ ਚਿੱਠੀ ਲਿਖ ਕੇ ਇੱਕ ਖਾਸ ਵਿਸ਼ੇ ਉੱਤੇ ਗੱਲ ਕਰਨ ਦਾ ਸੁਝਾਅ ਭੇਜਿਆ ਹੈ। ਇਹ ਵਿਸ਼ੇ ਗਣੇਸ਼ ਉਤਸਵ ਨਾਲ ਜੁੜਿਆ ਹੈ। ਉਵੇਂ ਤਾਂ ਗਣੇਸ਼ ਉਤਸਵ ਵਿੱਚ ਅਜੇ ਕਾਫੀ ਵੇਲਾ ਬਾਕੀ ਹੈ, ਲੇਕਿਨ ਲੋਕਾਂ ਨੇ ਇਹ ਆਗ੍ਰਹਿ ਕੀਤਾ ਹੈ ਕਿ ਇਹ ਵਿਸ਼ੇ ਉੱਤੇ ਹੁਣ ਹੀ ਗੱਲ ਥੀਣੀ ਚਾਹੀਦੀ ਹੈ। ਅਸਲ ਵਿੱਚ ਗਣੇਸ਼ ਜੀ ਦੀ ਮੂਰਤੀਆਂ ਬਣਾਉਣ ਦਾ ਕੰਮ ਬਹੁਤ ਪਹਿਲੇ ਤੋਂ ਹੀ ਸ਼ੁਰੂ ਥੀ ਵੈਂਦੇ। ਮੂਰਤੀ ਬਣਾਉਣ ਵਾਲੇ ਮੂਰਤੀਆਂ ਦੇ ਵਪਾਰ ਨਾਲ ਜੁੜੇ ਲੋਕ ਹੁਣੇ ਤੋਂ ਹੀ ਸਕ੍ਰਿਯ ਥੀ ਵੈਂਦੇ ਹਨ। ਹੀ ਕਿਤੇ ਮੇਰਾ ਤੁਸਾਂ ਸਭਨੀ ਤੋਂ ਇੱਕ ਆਗ੍ਰਹਿ ਹੈ, ਤੁਸਾਂ ਕੋਸ਼ਿਸ਼ ਕਰੋ ਕਿ ਤੁਹਾਡੇ ਘਰ, ਸੋਸਾਇਟੀ ਜਾਂ ਆਸ ਪਾਸ ਦੀ ਜਗ੍ਹਾਵਾਂ ਉੱਤੇ ਗਣਪਤੀ ਬੱਪਾ ਦੀ ਜਿਹੜੀ ਮੂਰਤੀ ਸਥਾਪਿਤ ਹੋਵੇ ਉਹ ਸਾਡੇ ਦੇਸ਼ ਦੀ ਮਿੱਟੀ ਦੀ ਬਣੀ ਹੋਵੇ, ਉਹ ਸਾਡੇ ਆਪਣੇ ਕੁਮਾਰ ਤੇ ਸਥਾਨਕ ਕਲਾਕਾਰਾਂ ਦੇ ਹੱਥੋਂ ਤਿਆਰ ਥੀ ਹੋਵੇ। ਜਿਹੜੇ ਲੋਕ ਗਣੇਸ਼ ਦੀ ਮੂਰਤੀਆਂ ਬਣਾਉਂਦੇ ਹਨ ਉਹਨਾਂ ਤੋਂ ਵੀ ਮੇਰਾ ਆਗ੍ਰਹਿ ਹੈ ਉਹ ਮਿੱਟੀ ਦੀ ਮੂਰਤੀਆਂ ਕੋ ਪਹਿਲੀ ਚਾਹ ਦੇਵੇਨ, ਤੇ ਜਿਹੜੇ ਲੋਕ ਮੂਰਤੀਆਂ ਜਿਉਂਦੇ ਹਨ ਉਹ ਇਹ ਜ਼ਰੂਰ ਦੇਖੇਨ ਕਿ ਗਣਪਤੀ ਬੱਪਾ ਦੀ ਮੂਰਤੀ ਕਿਵੇਂ ਬਣੀ ਹੈ ਤੇ ਕਿਹੜੇ ਦੇਸ਼ ਵਿੱਚ ਤਿਆਰ ਥਈ ਹੈ। ਪਲਾਸਟਰ ਆਫ ਪੈਰਿਸ ਤੋਂ ਬਣੀ ਮੂਰਤੀਆਂ ਬਿਲਕੁਲ ਨਾ ਗਿਨੋ। ਸਾਥੀਓ, ਮਿੱਟੀ ਦੀ ਮੂਰਤੀਆਂ ਪੂਜਾ ਦੇ ਬਾਅਦ ਸੁੱਖ ਨਾਲ ਪਾਣੀ ਵਿੱਚ ਵਿਲੀਨ ਥੀ ਵੈਂਦੀਆਂ ਹਨ। ਇਹਦੇ ਨਾਲ ਸਾਡੀ ਨਦੀਆਂ, ਤਲਾਬਾਂ ਤੇ ਪਰਿਆਵਰਣ ਦੀ ਹਿਫਾਜ਼ਤ ਥੀਂਦੀ ਹੈ, ਸਾਡੀ ਆਸਥਾ ਵੀ ਬਣੀ ਰਹਿੰਦੀ ਹੈ ਤੇ ਕੁਦਰਤ ਕੀਤੇ ਸਾਡਾ ਫਰਜ਼ ਵੀ ਪੂਰਾ ਥੀਂਦਾ ਹੈ। ਜਦੋਂ ਅਸਾਂ ਸਥਾਨਕ ਕਾਰੀਗਰਾਂ ਕੋਲੋਂ ਮੂਰਤੀਆਂ ਗਿਣਦੇ ਹੈ ਸੇ ਤਾਂ ਅਸਾਂ ਵੋਕਲ ਫੋਰ ਲੋਕਲ ਦੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ। ਮੈਨੂੰ ਯਕੀਨ ਹੈ ਕਿ ਇਹ ਵਾਰ ਗਣੇਸ਼ ਉਤਸਵ ਵਿੱਚ ਤੇ ਅਜੇ ਹੀ ਹਰ ਉਤਸਵ ਵਿੱਚ ਅਸਾਂ ਇਹੋ ਹੀ ਸਾਰੀ ਗੱਲਾਂ ਉੱਤੇ ਜ਼ਰੂਰ ਸੰਜੀਦਗੀ ਨਾਲ ਸੁਚੇਸੂ ਤੇ ਦੇਸ਼ ਦੇ ਫਾਇਦੇ ਵਿੱਚ ਕਦਮ ਵੀ ਚੇਸੂ। ਸਾਥੀਓ, ਸਾਡੇ ਦੇਸ਼ ਦੀ ਸਭ ਤੋਂ ਵੱਡੀ ਤਾਕਤ ਸਾਡੇ ਦੇਸ਼ ਦੇ ਲੋਕ ਹਨ। ਦੇਸ਼ ਦੇ ਵੱਖੋ ਵੱਖੋ ਹਿੱਸੇ ਵਿੱਚ ਥੀਂਦੇ ਪਏ ਛੋਟੇ ਵੱਡੇ ਪ੍ਰਯਾਸ ਸਾਕੋ ਬਹੁ ਕੁਝ ਸਿਖਾਉਂਦੇ ਹਨ। ਇਹ ਪ੍ਰਯਾਸ ਦੱਸਦੇ ਹਨ ਕਿ ਜਦੋਂ ਮਨ ਵਿੱਚ ਸੰਕਲਪ ਹੋਵੇ ਤੇ ਸਮਾਜ ਦਾ ਸਾਥ ਮਿਲੇ ਤਾਂ ਕੋਈ ਵੀ ਵੱਡਾ ਬਦਲਾਵ ਲਾਇਆ ਬਣ ਸਕਦੇ। ਤੁਸਾਂ ਆਪਣੇ ਆਸ ਪਾਸ ਥੀਂਦੇ ਪਏ ਅਜਿਹੇ ਪ੍ਰਯਾਸਾਂ ਦੇ ਬਾਰੇ ਵਿੱਚ ਮੈਨੂੰ ਜ਼ਰੂਰ ਲਿਖਦੇ ਰਹੋ, ਆਪਣੇ ਵਿਚਾਰ ਤੇ ਆਪਣੇ ਸੁਝਾਅ ਭੇਜਦੇ ਰਹੋ। ਥੀ ਸਕਦਾ ਹੈ ਤੁਹਾਡੇ ਆਸ ਪਾਸ ਦੀ ਕੋਈ ਛੋਟੀ ਜਿਹੀ ਪਹਿਲ ਪੂਰੇ ਦੇਸ਼ ਕਿਤੇ ਪ੍ਰੇਰਣਾ ਬਣ ਬਣੇ। ਅਗਲੇ ਮਹੀਨੇ ਅਸਾਂ ਬਲ ਮਿਲਸੂ, ਦੇਸ਼ ਵਾਸੀਆਂ ਦੇ ਕੁਝ ਨਵੇਂ ਪ੍ਰਯਾਸਾਂ ਦੀ ਚਰਚਾ ਕਰੇਸੂ। ਤਦ ਤੱਕ ਤੁਸਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਤੇ ਹਾਂ, ਪਾਣੀ ਦਾ ਸੰਚੈ ਤਾਂ ਕਰਨਾ ਹੀ ਕਰਨਾ ਹੈ। ਮੂੰਹ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਅਸਾਂ ਬਚਾਵਣਾ ਹੈ। ਕੈਚ ਦਾ ਰੇਨ, ਇਹ ਅਭਿਆਨ ਜਰਾ ਵੀ ਢਿੱਲਾ ਨਹੀਂ ਥੀਵਣ ਦੇਵਣਾ ਤੇ ਮੇਰਾ ਖਾਸ ਆਗ੍ਰਹਿ ਹੈ ਮੂੰਹ ਦਾ ਬੂੰਦ ਬੂੰਦ ਪਾਣੀ ਅਸਾਂ ਮਿਲ ਕੇ ਬਚਾਓ। ਬਹੁਤ ਬਹੁਤ ਧੰਨਵਾਦ, ਨਮਸਕਾਰ। ਹੁਣ ਤੁਸਾਂ ਸੁਣਦੇ ਪਏ ਹਾਵੇ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਦੀ 135ਵੀਂ ਕੜੀ ਦਾ ਸਿਰਾਇਕੀ ਅਨੁਵਾਦ। ਇਹ ਕਾਰਜਕ੍ਰਮ ਇੱਥੇ ਖਤਮ ਥੀਂਦੇ, ਨਮਸਕਾਰ।
1: ਹੁਣ ਤੁਸੀਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਕੱਲ ਪ੍ਰਸਾਰਿਤ ਹੋਈ ਮਨ ਕੀ ਬਾਤ ਦਾ ਸਰਾਇਕੀ ਤਰਜਮਾ ਸੁਣ ਰਹੇ ਸੀ। ਹੁਣ ਸੁਣਦੇ ਹਾਂ ਕੁਝ ਪੰਜਾਬੀ ਗੀਤ। ਸਭ ਤੋਂ ਪਹਿਲਾਂ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਨਗਮਾ।

ਬੈਂਡ 103.6 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਟੀਮ ਦੀ ਪੰਜਾਬੀ ਸੇਵਾ। ਪਿਛਲੇ ਪ੍ਰੋਗਰਾਮ ਦੇਸ਼ ਪੰਜਾਬ।

ਵਿਟਾਮਿਨ ਭਰ ਗਰਮੀ ਦੇ ਇਸ ਮੌਸਮ ਦੇ ਵਿੱਚ ਜਿੱਥੇ ਤੁਹਾਨੂੰ ਬੱਦਲਾਂ ਦੀ ਮੀਂਹ ਦੀਆਂ ਫੁਹਾਰਾਂ ਦੀ ਉਡੀਕ ਰਹਿੰਦੀ ਹੈ, ਉੱਥੇ ਸਾਨੂੰ ਇਹ ਵੀ ਪਤਾ ਕਿ ਤੁਹਾਨੂੰ ਦੇਸ਼ ਪੰਜਾਬ ਦੇ ਜਿਹੜੇ ਸਿਲਸਿਲੇ ਹੁੰਦੇ ਆ ਉਹਨਾਂ ਦੀ ਵੀ ਉਸੇ ਸ਼ਿੱਦਤ ਨਾਲ ਉਡੀਕ ਰਹਿੰਦੀ ਹੈ। ਸੋ ਤੁਹਾਨੂੰ ਅਸੀਂ ਨਿਰਾਸ਼ ਨਹੀਂ ਕਰਾਂਗੇ। ਸਭ ਤੋਂ ਪਹਿਲਾਂ ਹੋਏਗੀ ਸਮੀਨ ਅੱਜ ਦੀ ਗੱਲ, ਅੱਜ ਦੀ ਗੱਲ ਤੋਂ ਬਾਅਦ ਸੁਖਨ ਦੇ ਵਾਰਿਸ ਸਿਲਸਿਲਾ ਹੋਏਗਾ, ਜਿਸ ਵਿੱਚ ਪੰਜਾਬੀ ਦੇ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਵੱਖ ਵੱਖ ਗੁਰੂਕਾਰਾਂ ਦੀ ਆਵਾਜ਼ 'ਚ

ਇਸ ਤੋਂ ਇਲਾਵਾ ਸਾਮੀਨ ਇੱਕ ਗੁਰੂਕਾਰ ਸਿਲਸਿਲੇ ਦੇ ਤਹਿਤ ਕਮਲ ਹੀਰ ਦੀ ਆਵਾਜ਼ ਦੇ ਵਿੱਚ ਕੁਝ ਨਗਮੇ ਤੁਹਾਡੀ ਨਜ਼ਰ ਕਰਾਂਗੇ। ਤੁਹਾਡਾ ਪਸੰਦੀਦਾ ਸਿਲਸਿਲਾ ਤਮੰਨਾ ਆਪਣੇ ਵੇਲੇ ਮੁਤਾਬਕ।

Sau tandre ke ek tandrust sharir de vich sharir de vich ek tandrust dimag vas karda hai. Jekar sade vicharan di sade khayalan di fiza jehdi hai ਵੇਖਦੇ ਹੋਵੇ ਤਾਂ ਸਾਨੂੰ ਹਰ ਪਾਸੇ ਖੁਸ਼ੀਆਂ ਖੇੜੇ ਨਜ਼ਰ ਆਉਂਦੇ ਨੇ। ਇਸੇ ਤਰ੍ਹਾਂ ਜੇਕਰ ਅਸੀਂ ਆਪਣੇ ਵਾਤਾਵਰਣ ਦੀ ਗੱਲ ਕਰ ਲਈਏ, ਜੇਕਰ ਸਾਡਾ ਵਾਤਾਵਰਣ ਸਾਫ ਸੁਥਰਾ ਹੈ, ਨਿੱਕਾ ਕਲੇਰਦਾ ਹੈ, ਅੱਖਾਂ ਨੂੰ ਇੱਕ ਤਰ੍ਹਾਂ ਦੀ ਤਸਕੀਨ ਦਿੰਦਾ ਹੈ, ਤਾਂ ਜ਼ਿੰਦਗੀ ਫੁੱਲਾਂ ਵਾਂਗ ਮਹਿਕ

ਕਹਿੰਦੇ ਨੇ ਕਿ ਜਿੱਥੇ ਸਾਫ ਸਫਾਈ ਹੁੰਦੀ ਹੈ ਉੱਥੇ ਹੀ ਪਰਮਾਤਮਾ ਵੱਸਦਾ ਹੈ। ਪਰਮਾਤਮਾ ਦੀ ਗੱਲ ਕਰ ਲਈਏ ਤਾਂ ਸਾਡੀ ਪਰੰਪਰਾ ਵੀ ਇਹ ਕਹਿੰਦੀ ਹੈ ਕਿ ਉਹ ਸਾਡੀ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਵਾਸ ਕਰਦਾ ਹੈ। ਇਸ ਸ੍ਰਿਸ਼ਟੀ ਦਾ ਇੱਕ ਅਹਿਮ ਹਿੱਸਾ ਹੈ ਸਾਡਾ ਵਾਤਾਵਰਣ। ਸਮੇਂ ਵਾਤਾਵਰਣ ਕੀ ਹੈ? ਵਾਤਾਵਰਨ ਉਹ ਸਭ ਕੁਝ ਆ ਜੋ ਸਾਡੇ ਆਲੇ ਦੁਆਲੇ ਆ। ਹਵਾ, ਪਾਣੀ, ਮਿੱਟੀ, ਰੁੱਖ, ਪੌਦੇ ਤੇ ਜੀਵ ਜੰਤੂ। ਇੱਕ ਸਾਫ ਸੁਥਰਾ, ਇੱਕ ਸੰਤੁਲਿਤ ਵਾਤਾਵਰਨ ਨਾ ਸਿਰਫ ਸਾਡੀ ਜ਼ਿੰਦਗੀ ਲਈ ਸਗੋਂ ਇਸ ਧਰਤੀ ਤੇ ਰਹਿਣ ਵਾਲੇ ਹਰ ਜੀਵ ਲਈ ਬਿਹਤਰ।

ਸਾਡੀ ਸਿਹਤਮੰਦ ਜ਼ਿੰਦਗੀ ਦੀ ਬੁਨਿਆਦ ਹੀ ਸਾਡੇ ਵਾਤਾਵਰਨ ਦੇ ਉੱਤੇ ਟਿਕੀ ਹੋਈ ਹੈ। ਸਾਫ਼ ਹਵਾ, ਸ਼ੁੱਧ ਪਾਣੀ ਚੰਗੀ ਸਿਹਤ ਦੀ ਬੁਨਿਆਦ ਹੈ। ਜੇਕਰ ਇਸ ਵਾਤਾਵਰਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਗਾੜ ਆ ਜਾਏ ਤਾਂ ਸਾਡੇ ਲਈ ਜੀਵਨ ਜਿਹੜਾ ਔਖਾ ਹੋ ਜਾਂਦਾ, ਕਿਉਂਕਿ ਹਵਾ, ਪਾਣੀ, ਇਹ ਸਾਰੀ ਫਿਜ਼ਾ ਜਿਹੜੀ ਹੈ ਉਹ ਸਾਨੂੰ ਜਿਉਂਦੇ ਰਹਿਣ ਦੇ ਵਿੱਚ ਇਹਦਾ ਬਹੁਤ ਵੱਡਾ ਰੋਲ ਆ। ਜੇ ਕਹਿ ਲਓ ਕਿ ਸਾਡੀ ਜ਼ਿੰਦਗੀ ਦਾ ਦਾਰੋ ਦਾਰ ਸਾਡੇ ਵਾਤਾਵਰਨ ਉੱਤੇ ਹੀ ਨਿਰਭਰ ਕਰਦਾ। ਕਈ ਵਾਰੀ ਇਨਸਾਨ ਆਪਣੀਆਂ ਗਲਤੀਆਂ, ਆਪਣੀਆਂ ਅਣਗਹਿਲੀਆਂ ਜਾਂ ਲਾਲਚ ਵੱਸ ਕਈ ਕੁਝ ਇੱਦਾਂ ਦਾ ਕਰ ਜਾਂਦਾ ਜਿਹਦੇ ਨਾਲ ਸਾਡਾ ਵਾਤਾਵਰਨ ਜਿਹੜਾ ਉਹ ਦੂਸ਼ਿਤ ਹੋ ਜਾਂਦਾ। ਦੂਸ਼ਿਤ ਵਾਤਾਵਰਨ ਦੇ ਵਿੱਚ ਸਾਡੇ ਲਈ ਫਿਰ

ਬਿਮਾਰੀਆਂ ਤੋਂ ਇਲਾਵਾ ਕੁਝ ਨਹੀਂ ਬਚਦਾ। ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਸ ਵਾਤਾਵਰਣ ਦੇ ਵਿੱਚ ਹਰ ਇੱਕ ਜੀਵ ਇੱਕ ਦੂਜੇ ਦੇ ਉੱਤੇ ਨਿਰਭਰ ਕਰਦਾ ਹੈ। ਜੇਕਰ ਵਾਤਾਵਰਣ ਸਵੱਛ ਰਹੇਗਾ, ਸਾਫ ਸੁਥਰਾ ਰਹੇਗਾ, ਤਾਂ ਪੰਛੀ, ਜਾਨਵਰ ਜਾਂ ਹੋਰ ਜੀਵ, ਮਿਸਾਲ ਦੇ ਤੌਰ ਤੇ ਸਮੁੰਦਰੀ ਜੀਵ ਸੁਰੱਖਿਅਤ ਰਹਿਣਗੇ, ਜਿਹਦੇ ਨਾਲ ਇਸ ਕੁਦਰਤ ਦਾ ਚੱਕਰ ਜਿਹੜਾ ਇੱਕ ਸੰਤ

0: सर इधर की तरफ की आज
1: आजकल गर्मी के दिन चल रहे हैं, गर्मी अपने जड़े कह लो कि सिखर तक पहुंची हुई है। असं जेकर इस गल महसूस करिए कि जो असं छोटे सन अज तो 30-40 साल पुरानी गल कर लिए दिनों के गर्मी जरूर पैंदी सी, अज कोई शक नहीं। जिवें गर्मी सानू अज महसूस हो रही है शायद उस दौर दे विच नहीं सी। एक तो उहदी वजह यह सी कि साढ़े जुस्से इम्यून सिस्टम कुदरत दे ज्यादा नेड़े होने करके मजबूत सी, सानू हर मौसम सहण की आदत सी, असीं कड़ा मोटी गर्मी के उत्ते हाए तौबा नहीं सी चाहते। पर अज की है कि थोड़ी जी गर्मी होंदी है तां फट असीं एसी दा बटन ऑन कर दिंदे। ਇਹਦੇ ਨਾਲ ਕੀ ਹੈ ਕਿ ਦੂਜੀ ਗੱਲ ਇਕੱਲੇ ਏਸੀ ਦੀ ਗੱਲ ਨਹੀਂ ਆਪਾਂ ਕਰ ਰਹੇ, ਆਪਾਂ ਗੱਲ ਕਰ ਰਹੇ ਹਾਂ ਕਿ ਲਗਾਤਾਰ ਜਿਹੜੇ ਜੰਗਲਾਂ ਦੀ ਕਟਾਈ ਹੋ ਰਹੀ ਹੈ, ਰੁੱਖ ਕੱਟੇ ਜਾ ਰਹੇ ਆ, ਜਾਂ ਹੋਰ ਕਈ ਫੈਕਟਰੀਆਂ ਧੂੰਏ ਨਾਲ ਜਿਹੜੀ ਕਾਰਾਂ ਗੱਡੀਆਂ ਬੱਸਾਂ ਦੇ ਧੂੰਏ ਦੇ ਨਾਲ ਇਸ ਵਾਤਾਵਰਨ ਦੇ ਵਿੱਚ ਜਿਹੜਾ ਜ਼ਹਿਰ ਫੈਲ ਰਿਹਾ ਉਹ ਵੀ ਇਸ ਗਰਮੀ ਦਾ ਇੱਕ ਵੱਡਾ ਕਾਰਨ। ਸੋ ਸਾਨੂੰ ਇਸ ਚੀਜ਼ ਨੂੰ ਵੇਖਣਾ ਚਾਹੀਦਾ ਕਿ ਠੀਕ ਹੈ ਉਦਯੋਗ ਵਾਹਨ ਇਹ ਸਾਰੀਆਂ ਚੀਜ਼ਾਂ ਸਾਡੇ ਲਈ ਬੇਹੱਦ ਜ਼ਰੂਰੀ ਨੇ, ਪਰ ਇਹਨਾਂ ਦੀ ਸੰਤੁਲਿਤ ਅਤੇ ਸਹੀ ਵਰਤੋਂ ਵੀ ਸਾਡੀ ਪ੍ਰਾਇਓਰਿਟੀ, ਸਾਡੀ ਪਹਿਲ ਹੋਣੀ ਚਾਹੀਦੀ।

ਹਾਲਾਂਕਿ ਅਸੀਂ ਇਹ ਗੱਲਾਂ ਬਹੁਤ ਕਰਦੇ ਹਾਂ ਕਿ ਸਾਡੇ ਲਈ ਵਾਤਾਵਰਨ ਜ਼ਰੂਰੀ ਆ, ਪਰ ਸਾਨੂੰ ਅਸਲ ਗੱਲ ਆ ਕਿ ਸਾਨੂੰ ਇਸ ਚੀਜ਼ ਨੂੰ ਅਮਲ ਦੇ ਵਿੱਚ ਲਿਆਉਣਾ ਪਊਗਾ। ਕਮਾ ਕਰਨ ਨੂੰ ਤਾਂ ਅਸੀਂ ਜਿੰਨੀਆਂ ਮਰਜ਼ੀ ਕਰੀ ਜਾਈਏ, ਪਰ ਲੋੜ ਹੈ ਅੱਜ ਦੀ ਕਿ ਉਹਨਾਂ ਗੱਲਾਂ ਨੂੰ ਅਮਲੀ ਜਾਮਾ ਪਵਾਈਏ। ਆਪਣੇ ਵਾਤਾਵਰਨ ਦੀ ਜ਼ਿੰਮੇਦਾਰੀ ਆਪਾਂ ਸਮਝੀਏ, ਇਸ ਨੂੰ ਸਾਫ਼ ਸੁਥਰਾ ਰੱਖੀਏ ਅਤੇ ਆਪ ਵੀ ਤੰਦਰੁਸਤ ਅਤੇ ਖੁਸ਼ਹਾਲ ਜ਼ਿੰਦਗੀ ਗੁਜ਼ਾਰੀਏ।

ਜੀ ਸਾਮੀ ਨੇ ਸੀ ਅੱਜ ਦੀ ਗੱਲ ਤੇ ਅੱਜ ਦੀ ਗੱਲ ਤੋਂ ਬਾਅਦ ਅਗਲੀ ਗੱਲ ਆ ਜਿਵੇਂ ਕਿ ਅਸੀਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਬਿਹਤਰੀਨ ਸ਼ਾਇਰ ਹੋਏ ਨੇ ਉਹ ਸ਼ਾਇਰ ਜਿਸ ਨੂੰ ਮੈਂ ਕਵਾਂ ਤੇ ਉਹ ਸਦਾਬਹਾਰ ਸ਼ਾਇਰ ਆ ਉਹ ਜ਼ਿੰਦਗੀ ਦਾ ਸ਼ਾਇਰ ਹੈ ਨੌਜਵਾਨੀ ਦਾ ਸ਼ਾਇਰ ਹੈ ਮੁਹੱਬਤ ਦਾ ਸ਼ਾਇਰ ਹੈ ਬਿਰਹਾ ਦਾ ਸ਼ਾਇਰ ਹੈ ਸਭ ਤੋਂ ਵੱਡੀ ਗੱਲ ਕਿ ਉਹ ਪੰਜਾਬ ਦੀ ਮਿੱਟੀ ਦਾ ਸ਼ਾਇਰ ਹੈ ਸ਼ਿਵ ਕੁਮਾਰ ਬਟਾਲਵੀ ਤੇ ਅੱਜ ਸੁਖਨ ਦੇ ਵਾਰਿਸ ਸਿਲਸਿਲੇ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਵੱਖ ਵੱਖ ਗੁਲੂਕਾਰਾਂ ਦੀ ਆਵਾਜ਼ ਚ ਸੁਣਦੇ ਹਾਂ।

ਜੀ ਸਾਮੀ ਨੇ ਇਸ ਸਿਲਸਿਲਾ ਇੱਕ ਗਲੂਕਾਰ ਜਿਸ ਦੇ ਤਹਿਤ ਤੁਸੀਂ ਕਮਲ ਹੀਰ ਦੀ ਆਵਾਜ਼ ਦੇ ਵਿੱਚ ਕੁਝ ਨਗਮੇ ਸੁਣੇ ਤੇ ਹੁਣ ਵੱਧਦੇ ਹਾਂ ਤੁਹਾਡੇ ਪਸੰਦੀਦਾ ਸਿਲਸਿਲੇ ਵੱਲ ਸਿਲਸਿਲਾ ਹੈ ਤਮੰਨਾ ਤੁਹਾਡੇ ਸਾਰਿਆਂ ਤਮੰਨਾ ਤੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਨਗਮਾ

0: जी बच्चों की हाल चाल है तेरा।
1: हाल चाल तगड़े ने जी, तुसां सुनाओ ठीक ठाक हो?
0: हाल चाल तगड़ा। देखो आप हमेशा कहने के जिंदगी दे विच सुरक्षित रहन दा
1: जी,
0: या जिंदगी दे विच किसे तकलीफ तो बचन दा, चाहे वह मानसिक है चाहे वह शरीरक है
1: जी,
0: उहदे च इक्को ही दवाई है जिहड़ी तुहानूं कोई डाक्टर ने नहीं देनी।
1: अच्छा
0: आई दे देनी जी।
1: अच्छा दे दिओ फिर।
0: उह आ गुरेज ते परहेज।
1: हां सही गल आ,
0: इलाज दे नालों
1: परहेज। सही गल आ।
0: सो इन्हां दिनां दे विच शिंगारा सिंह जी आपां देखदे आं कि हवा दा जिहड़ा जिदा कहने कि हवा दे विच प्रेशर इदां दा हुंदा है
1: जी
0: कि ऑक्सीजन दी मात्रा बहुत घट हुंदी।
1: हां सही गल आ।
0: तुसीं देखो वी तुहाडा थोड़े जिहे कदम चल के ना साह चढ़ जाणे।
1: चढ़दा।
0: सो इन्हां दिनां दे विच जिन्ना और गुरेज और परहेज कीता जाऊ ओना आपां किसी मुसीबत तो बच जांदे आ,
1: बच सकदे आं। ते अपने खान पीन दा भी ध्यान रखना चाहीदा,
0: बड़ा जरूरी है।
1: आ दिनां दे विच कई वारी आपां बाहरों आउंदे फटाफट, ठंडा पानी पी लो फ्रिज चो कढ के, माड़ा आ
0: जी। ओह भी माड़ा है।
1: हां
0: भारी खुराक खानी माड़ी है,
1: वह भी माड़ी है जी।
0: एवं थोड़ी कद्दू हुंदा इन्हां दिनां दे विच।
1: हां सही गल आ।
0: जिहड़ियां बल्लां वालियां सब्जियां है क्यों पैदा कीतियां जांदियां, क्यों पैदा हुंदियां, कुदरत ने इही तां चीज बनाई है।
1: सही गल आ,
0: है कि नहीं? पर असीं हुण बेमौसमी सब्जियां भी पैदा कर लिया, छकी जाने खाई जाने, पर वो साडे शरीर दे लई फिट नहीं है शिंगारा सिंह जी, वो अनफिट चीजा ने।
1: सही गल आ।
0: उहदे करके भी शरीर दे विच क्योंकि पानी दी मात्रा आपां ज्यादा लैंदे आ इन्हां दिनां दे विच,
1: आपां
0: सारे जाणदे
1: आ।
0: तो इस करके इन्हां दिनां दे विच जिन्ना आपां गुरेज और परहेज खाण पीण बाहर अंदर सारियां चीजां दे विच रखांगे ਉਨਾ ਆਪਾਂ ਮੁਸੀਬਤਾਂ ਤੋਂ ਬਚੇ ਰਹਾਂਗੇ।
1: ਬਚੇ ਰਹਾਂਗੇ ਜੀ। ਦੇਖੋ ਆਹ ਦਿਨਾਂ ਦੇ ਵਿੱਚ ਜਿਹੜਾ ਸਫ਼ਰ ਆ ਵੀ ਘਟਾਉਣਾ ਚਾਹੀਦਾ,
0: ਬਿਲਕੁਲ।
1: ਲੋੜ ਪਏ ਤਾਂ ਜਾਓ, ਨਹੀਂ ਤਾਂ ਨਾ ਜਾਓ।
0: ਕੀ ਐਵੇਂ ਬੱਸਾਂ ਚ ਜੇ ਕਿਤੇ ਕਿਰਾਇਆ ਮਾਫ਼ ਆ ਵੀ ਐਵੇਂ ਤੁਰੇ ਫਿਰੋ, ਫਾਇਦਾ ਕੀ ਉਹ ਚੀਜ਼ ਆ ਬਈ?
1: ਦੇਖੋ ਵਰਤੋਂ ਕਰੋ, ਦੁਰਵਰਤੋਂ ਨਾ।
0: ਹਾਂ ਜੇ ਕੋਈ ਸਰਕਾਰ ਨੇ ਤੁਹਾਨੂੰ ਸਹੂਲਤ ਦਿੱਤੀ ਹੈ
1: ਜੀ,
0: ਇਹਦਾ ਮਤਲਬ ਤੁਸੀਂ ਸਹੂਲਤ ਲੈਣ ਦਾ ਠੇਕਾ ਲੈ ਲਿਆ। ਹਥਿਆਰ ਜਿਹੜੀ ਹੈ ਉਹ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਉਹਨਾਂ ਲਈ ਸਹੂਲਤ ਹੈ।
1: ਸਹੀ ਗੱਲ ਆ।
0: ਪਰ ਜਿਹੜੇ ਵੀ ਬੰਦੇ ਸਹੂਲਤ ਦਾ ਇਸਤੇਮਾਲ ਕਰਦੇ ਆ ਉਹਨਾਂ ਨੂੰ ਇਸ ਚੀਜ਼ ਜ਼ਰੂਰ ਦੇਖਣੀ ਚਾਹੀਦਾ ਸ਼ਿੰਗਾਰਾ ਸਿੰਘ ਜੀ ਕਿ ਇਹ ਚੀਜ਼ ਦੀ ਮੈਨੂੰ ਜਿੰਨੀ ਕੁ ਜ਼ਰੂਰਤ ਹੈ ਮੈਂ ਉਨੀ ਕੁ ਵਰਤਾਂ। ਹੁਣ ਜਿੱਦਾਂ ਬੱਤੀ ਹੈ, ਜੇ ਬੱਤੀ ਸਰਕਾਰ ਨੇ ਫ੍ਰੀ ਕੀਤੀ ਹੋਈ ਤਾਂ ਮਤਲਬ ਇਹ ਥੋੜਿਆ ਕਿ ਤੁਸੀਂ ਬੱਤੀ ਜਿਹੜੀ ਹੈ ਬਿਨਾਂ ਲੋੜ ਤੋਂ ਜਿਹੜਾ ਜਲਾਈ ਚੱਲੋਗੇ।
1: ਦੇਖੋ ਕਿਸੇ ਦੇ ਘਰ ਹੋਰ ਪਾਸੇ ਵੀ ਲੋੜ ਹੈਗੀ ਆ,
0: ਬਿਲਕੁਲ।
1: ਇਸ ਕਰਕੇ ਜਿੰਨੀ ਲੋੜ ਆ ਲੋੜ ਮੁਤਾਬਕ ਵਰਤਣੀ ਚਾਹੀਦੀ ਹੈ।
0: ਤੁਹਾਡਾ ਸਰਦਾ ਹੈ ਨਾ, ਤੁਸੀਂ ਕੀ ਕਰਨਾ ਹੈ?
1: ਸਹੀ ਗੱਲ ਹੈ।
0: ਸੋ ਇਸ ਕਰਕੇ ਥੋੜਾ ਜਿਹਾ ਆਪਣਾ ਜਿੱਦਾਂ ਕਹਿੰਦੇ ਸੋਚ ਔਰ ਸੰਕੋਚ ਦੇ ਵਿੱਚ ਰਹਿਣਾ ਚਾਹੀਦਾ।
1: ਹਾਂ ਸਹੀ ਗੱਲ ਹੈ।
0: ਸੋਚ ਵਿਚਾਰ ਇਹੀ ਹੈ ਕਿ ਤੁਸੀਂ ਇਕੱਲੇ ਨਹੀਂ ਇੱਥੇ, ਤੁਹਾਡੇ ਆਲੇ ਦੁਆਲੇ ਤੁਹਾਡੇ ਭਾਈ ਭੈਣ ਹੈ ਨਾ, ਰਿਸ਼ਤਾ ਨਾਤਾ ਜਿੱਦਾਂ ਸਮਾਜ ਦੇ ਵਿੱਚ ਸ਼ਰੀਕਾਚਾਰੀ, ਉਹਨਾਂ ਦਾ ਵੀ ਸੋਚਣਾ ਚਾਹੀਦਾ।
1: ਸਹੀ ਗੱਲ ਹੈ। ਦੇਖੋ ਸਭ ਦਾ ਸੋਚੋਗੇ ਤਾਂ ਤੁਹਾਡਾ ਭਲਾ ਆ।
0: ਹਾਂ
1: ਦਾ ਭਲਾ,
0: ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਰੋਟੀ ਖਾ ਲਈ ਤੇ ਮੁੜ ਕੇ ਘਰਦਿਆਂ ਨੂੰ ਕੋਈ ਅੱਟ ਚੱਕ ਦਿਓ, ਮੈਂ ਖਾ ਲਈ
1: ਤਾਂ ਖਾ ਲਈ,
0: ਇਹ ਨਾ ਹੋਣਾ ਚਾਹੀਦਾ। ਥੋੜਾ ਜਿਹਾ ਬਾਕੀਆਂ ਦਾ ਵੀ, ਆਪਾਂ ਸਮਾਜ ਦਾ ਹਿੱਸਾ ਆ
1: ਜੀ।
0: ਔਰ ਇਹ ਸਮਾਜ ਸਿਰਫ ਮਨੁੱਖਾਂ ਦਾ ਸਮਾਜ ਨਹੀਂ ਸ਼ਿੰਗਾਰਾ ਸਿੰਘ ਜੀ, ਇਹ ਸਮਾਜ ਪਸ਼ੂਆਂ ਦਾ, ਪੰਛੀਆਂ ਦਾ, ਜੀਵਾਂ ਦਾ, ਕੀਟ ਪਤੰਗ ਸਾਰੇ ਲੋਕ ਸਾਡੇ ਨਾਲ ਨੇ।
1: ਉਹ ਕੁਦਰਤ ਆ, ਕੁਦਰਤ ਚ ਸਾਰੇ ਆ ਜਾਂਦੇ ਆ।
0: ਸਾਰੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੋਈ ਜਨੌਰ ਤੁਹਾਡੇ ਦੇਖਦੇ ਆ ਕਿਤੇ, ਤੁਹਾਨੂੰ ਕੋਈ ਘਰ ਦੇ ਵਿੱਚ ਦਰਖਤ ਲੱਗਿਆ ਹੋਇਆ
1: ਜੀ,
0: ਥੋੜਾ ਕਟੋਰੇ ਚ ਪਾਣੀ ਪਾ ਕੇ ਰੱਖ ਦਿਓ,
1: ਤੇ ਵੈਸੇ ਵੀ ਛੱਤੇ ਰੱਖ ਦਿਓ,
0: ਛੱਤ ਤੇ
1: ਪੰਛੀਆਂ ਨੇ ਵੀ ਪਾਣੀ ਪੀਣਾ।
0: ਇਸ ਕਰਕੇ ਸਭ ਦਾ ਜਿੱਦਾਂ ਕਹਿੰਦਾ ਸਭ ਦਾ ਸੋਚਣਾ ਚਾਹੀਦਾ ਹੈ। ਤੇ ਅੱਜ ਸਭ ਤੋਂ ਪਹਿਲਾਂ ਨਾ ਲੜੀਵਾਰ ਨਾਟਕ ਹੋਇਆ ਦੇਸ਼ ਪਰਾਇਆ, ਇਹਦੀ ਫੇਰ ਵੀ ਕਿਸ਼ਤ ਜਿਹੜੀ ਹੈ ਇਹ ਆਪਾਂ ਸਾਂਝੀ ਕਰਦੇ ਹਾਂ।
1: ਬਿਲਕੁਲ ਜੀ।
2: ਪੇਸ਼ ਹੈ ਅਵਤਾਰ ਸਿੰਘ ਬਿਲਿੰਗ ਦੇ ਨਾਵਲ ਤੇ ਆਧਾਰਿਤ ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ਼ ਪਰਾਇਆ ਦੀ ਫੇਰਵੀਂ ਕੜੀ, ਰੇਡੀਓ ਨਾਟਕ ਰੂਪਾਂਤਰ ਬਖਸ਼ਿੰਦਰ।

ਲੜੀਵਾਰ ਰੇਡੀਓ ਨਾਟਕ ਹੋਇਆ ਦੇਸ਼ ਪਰਾਇਆ ਦੀ 12ਵੀਂ ਕੜੀ ਚ ਤੁਸੀਂ ਸੁਣ ਚੁੱਕੇ ਹੋ ਕਿ ਕੈਨੇਡਾ ਚ ਪਰਮੀਤ ਕੌਰ ਤੇ ਉਸ ਦੇ ਪਤੀ ਆਰਿਆਨ ਨੇ ਈਸ਼ਪ੍ਰੀਤ ਨੂੰ ਘਰੋਂ ਕੱਢ ਦਿੱਤਾ ਹੈ ਤੇ ਉਹ ਚੌਧਰੀ ਤੇ ਲੱਖੇਬਾਈ ਨਾਲ ਇੱਕ ਫਾਰਮ ਦੇ ਕੈਬਿਨ ਚ ਰਹਿਣ ਲੱਗ ਪੈਂਦਾ ਹੈ। ਛਿੰਦੇ ਤੇ ਦਿਲਰਾਜ ਕੌਰ ਨੂੰ ਕੈਨੇਡਾ ਮੁੜਨ ਤੇ ਹੀ ਈਸ਼ਪ੍ਰੀਤ ਦੇ ਚਲੇ ਜਾਣ ਦਾ ਪਤਾ ਲੱਗਦਾ ਹੈ। ਹੁਣ ਸੁਣੋ ਇਸ ਲੜੀਵਾਰ ਰੇਡੀਓ

0: ਅੱਜ ਕਈ ਦਿਨਾਂ ਮਗਰੋਂ ਜਦੋਂ ਇਸ਼ਪ੍ਰੀਤ ਸਿਮਰਜੀਤ ਨੂੰ ਮਿਲਿਆ ਤਾਂ ਬਹੁਤ ਉਦਾਸ ਸੀ ਤੇ ਉਸਦਾ ਦਿਲ ਕੋਈ ਵੀ ਗੱਲ ਕਰਨ ਨੂੰ ਨਹੀਂ ਕਰ ਰਿਹਾ ਸੀ। ਉਸਨੇ ਸਾਰੀ ਗੱਲ ਆਪਣੀ ਮੰਮੀ ਤੱਕ ਪਹੁੰਚਾ ਦਿੱਤੀ ਸੀ। ਉਸਦੀ ਮੰਮੀ ਨੇ ਉਸਨੂੰ ਉਸਦੇ ਆਉਣ ਤੱਕ ਉਡੀਕਣ ਤੇ ਕੋਈ ਵੀ ਗੱਲ ਨਾ ਕਰਨ ਲਈ ਕਹਿ ਦਿੱਤਾ ਸੀ। ਕੱਲ ਰਾਤ ਉਸਦੀ ਮੰਮੀ ਨੇ ਆਉਣ ਸਾਰ ਹੀ ਇਸ ਰਿਸ਼ਤੇ ਬਾਰੇ ਕੋਰੀ ਨਾ ਕਰ ਦਿੱਤੀ। ਉਸਨੇ ਦੱਸਿਆ ਕਿ ਉਹਨਾਂ ਨੇ ਸਿਮਰਜੀਤ ਲਈ ਬਹੁਤ ਵੱਡਾ ਜ਼ਿੰਮੇਦਾਰ ਮੁੰਡਾ ਦੇਖ ਹੀ ਨਹੀਂ ਲਿਆ, ਪਸੰਦ ਵੀ ਕਰ ਲਿਆ। ਇਸ ਸਬੰਧ ਵਿਚ ਸਿਮਰਜੀਤ ਦੇ ਡੈਡੀ ਕਿਰਪਾਲ ਸਿੰਘ ਨੇ ਇਸ ਤਰ੍ਹਾਂ ਆਖਿਆ ਸੀ। ਦੇਖੋ ਬਈ, ਗੱਲ ਇੰਜ ਆ ਕਿ ਅਸੀਂ ਸਿਮਰਜੀਤ ਲਈ ਬੜੇ ਵੱਡੇ ਜ਼ਿੰਮੀਦਾਰ ਦਾ ਪੁੱਤਰ ਵੇਖ ਲਿਆ। ਦੂਜੇ ਪਾਸੇ ਮੈਂ ਕਿਸਾਨ ਮੋਰਚੇ ਦੌਰਾਨ ਇਸ਼ਪ੍ਰੀਤ ਦੇ ਦਾਦੇ ਸਰੂਪ ਸਿੰਘ ਨੂੰ ਵੀ ਮਿਲਿਆ ਹੋਇਆ। ਉਹ ਛੋਟਾ ਕਿਸਾਨ ਹੈ ਤੇ ਉਸਦੇ ਦੋਵੇਂ ਮੁੰਡੇ ਨਸ਼ਾ ਕਰਦੇ ਆ। ਅੱਜ ਬੰਦਾ ਉਹ ਚੰਗਾ ਹੈ ਪਰ ਕਿਸਾਨ ਸਾਡੇ ਬਰਾਬਰ ਦਾ ਨਹੀਂ। ਸਿਮਰਜੀਤ ਦੇ ਬਾਪ ਵੱਲੋਂ ਕਹੀਆਂ ਗਈਆਂ ਸਾਰੀਆਂ ਗੱਲਾਂ ਸਿਮਰਜੀਤ ਦੀ ਮਾਂ ਨੇ ਉਸ ਨੂੰ ਦੱਸੀਆਂ ਤਾਂ ਉਹ ਬਹੁਤ ਜ਼ਿਆਦਾ ਝੰਜੋੜੀ ਗਈ। ਸਿਮਰਜੀਤ ਨੇ ਸਾਰੀਆਂ ਗੱਲਾਂ ਇਸ਼ਪ੍ਰੀਤ ਨੂੰ ਦੱਸੀਆਂ ਤਾਂ ਉਹਨਾਂ ਵਿਚਾਲੇ ਚੁੱਪ ਵਰਤ ਗਈ। ਇਹ ਗੱਲਾਂ ਕਰਨ ਸੁਣਨ ਵੇਲੇ ਉਹ ਦੋਵੇਂ ਜਣੇ ਵਾਈਟ ਰੌਕ ਬੀਚ ਤੇ ਸਮੁੰਦਰ ਵਿਚ ਬਣੇ ਹੋਏ ਪਲੇਟਫਾਰਮ ਉੱਤੇ ਫਿਰਦੇ ਸਨ। ਸਿਮਰਜੀਤ ਦੀਆਂ ਗੱਲਾਂ ਸੁਣ ਕੇ ਇਸ਼ਪ੍ਰੀਤ ਉਸ ਤੋਂ ਰਤਾ ਕੋ ਪਰਾਂ ਹੋ ਕੇ ਬੈਠ ਗਿਆ। ਕੁਝ ਚਿਰ ਮਗਰੋਂ ਉਸਨੇ ਸਿਮਰਜੀਤ ਵੱਲ ਦੇਖਿਆ ਤਾਂ ਉਹ ਗੋਡਿਆਂ ਵਿਚ ਸਿਰ ਦੇ ਕੇ ਡੁਸਕ ਰਹੀ ਸੀ। ਇਸ਼ਪ੍ਰੀਤ ਦਾ ਦਿਲ ਕੀਤਾ ਕਿ ਉਹ ਸਿਮਰਜੀਤ ਨੂੰ ਉਥੋਂ ਕਿਤੇ ਹੋਰ ਲੈ ਜਾਵੇ, ਕਿਉਂਕਿ ਉਸ ਨੂੰ ਡਰ ਸੀ ਕਿ ਉਹ ਸਮੁੰਦਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਹੀ ਨਾ ਕਰ ਲਵੇ। ਉਸਨੇ ਸਿਮਰਜੀਤ ਨੂੰ ਬੁਲਾਇਆ।
1: ਮੈਨੂੰ ਤਾਂ ਇਸ਼ਪ੍ਰੀਤ ਹੁਣ ਸਾਰੇ ਜਹਾਨ ਤੋਂ ਹੀ ਡਰ ਲੱਗਣ ਲੱਗ ਪਿਆ, ਸਭੀ ਮਾਪਿਆਂ ਤੋਂ ਵੀ। ਉਹਨਾਂ ਨੇ ਮੈਨੂੰ ਪੜ੍ਹਨ ਲਈ ਤਾਂ ਕੱਲੀ ਨੂੰ ਕੈਨੇਡਾ ਭੇਜਤਾ, ਵਿਆਹ ਦਾ ਫੈਸਲਾ ਕਰਨ ਲਈ ਮੇਰੀ ਮਾਂ ਕੈਨੇਡਾ ਭੇਜਤੀ। ਮੈਂ ਨਾ ਹੋਈ ਕੋਈ ਮੱਝ ਗਾਂਝ ਬੱਕਰੀ ਹੋਈ ਕਿ ਜਿਹਦੇ ਮਰਜ਼ੀ ਹੱਥ ਫੜਾ ਦਿਓ ਮੇਰਾ ਸਰਬਰ।
0: ਉਹ ਸਮੁੰਦਰੀ ਕਿਨਾਰੇ ਤੋਂ ਕਾਫੀ ਹਟਵੀਂ ਇੱਕ ਕਾਫੀ ਸ਼ਾਪ ਤੇ ਜਾ ਬੈਠੇ। ਦਿਲਜੀਤ ਦੀਦੀ ਕੋਲ ਨਾ ਚੱਲੀ?
1: ਨਹੀਂ, ਇਸ ਵੇਲੇ ਤਾਂ ਉਹ ਕੰਮ ਤੇ ਹੋਣਗੇ। ਤੈਨੂੰ ਮੇਰੇ ਨਾਲ ਦੇਖ ਕੇ ਨੌਕ ਕਰਕੇ ਅੰਦਰ ਆਉਣ ਵਾਲੀ ਮਕਾਨ ਮਾਲਕਣ ਪੂਰੀ ਤਰ੍ਹਾਂ ਚਾਕੂ ਆਪਣੇ ਨਾਲ ਮੂੰਹ ਫਟ ਲੋਕਾਂ ਚੋਂ ਮੈਨੂੰ ਇੱਕ ਉਹੀ ਹੋਈ ਨਹੀਂ ਚੰਗੀ ਲੱਗਦੀ।
0: ਜਿਹੜੀ ਵੀ ਬੱਸ ਦੀ ਸੀ ਉਸ ਵਿਚ ਚੜ ਗਏ ਤੇ ਰਾਹ ਵਿਚ ਦਿਸੇ ਇਕ ਟਿਮ ਹਾਰਟਨ ਲਾਗੇ ਉਤਰ ਗਏ। ਇਸ ਕੈਫੇ ਵਿਚ ਬਹੁਤੀ ਭੀੜ ਵੀ ਨਹੀਂ ਸੀ ਉਸ ਵੇਲੇ।
1: ਕਾਫੀ ਨਾਲ ਵੀਕ ਟਿਮ ਬਿਟਸ ਲੈ ਲਈਏ, ਉਹਦਾ ਤਾਂ ਐਨਰਜੀ ਮਿਲੂ ਮਿੱਠੇ ਤੋਂ। ਕੱਲ ਦਾ ਸ਼ਰੀਰ ਸੂਰਤੀ ਲਿਆ ਇਹਨਾਂ ਗੱਲਾਂ ਨੇ।
2: ਹਾਂ ਤੂੰ ਬੈਠ, ਮੈਂ ਫੜ ਕੇ ਲਿਆਉਣਾ ਕਾਫੀ ਤੇ ਮਿੱਠਾ। ਇਕ ਗੱਲ ਪੁੱਛਾਂ ਤਾਂ ਦੱਸੇਂਗੀ?
1: ਦੱਸ ਵੀ ਪੁੱਛ ਯਾਰ।
2: ਵਿਕਟੋਰੀਆ ਚ ਤੇਰੇ ਵੱਲੋਂ ਕਈ ਹੋਈ ਸੈਂਟ ਪਰਸੈਂਟ ਯੈਸ, ਹੁਣ ਕਿੰਨੇ ਪਰਸੈਂਟ ਰਹਿ ਗਈ?
1: ਵੱਧ ਕੇ 120% ਹੋ ਗਈ ਹੈ।
2: ਜੇ ਆ ਗੱਲ ਹੈ ਤਾਂ ਡੋਂਟ ਵਰੀ ਐਟ ਆਲ, ਵੀ ਵਿਲ ਵੇਟ ਐਂਡ ਇਫ ਨੀਡਡ ਵੀ ਵਿਲ ਫਾਈਟ ਫਾਰ ਆਰਸੈਲਵਸ। ਹੁਣ ਆਪਾਂ ਚੱਲਦੇ ਹਾਂ ਦਿਲਜੀਤ ਦੀਦੀ ਕੋਲ।
1: ਠੀਕ ਹੈ, ਸੱਚੋ ਸੱਚੀ ਦੱਸੀ ਸਿਮਰਜੀਤ, ਤੈਨੂੰ ਇਸ਼ਪ੍ਰੀਤ ਪੂਰੀ ਤਰ੍ਹਾਂ ਪਸੰਦ ਤਾਂ ਹੈਗਾ?
3: ਹਾਂ ਹਾਂ 100% ਦੀਦੀ।
1: ਫਿਰ ਹੁਣ ਜੇ ਕਿ ਉਹ ਕੱਢਣਾ ਹੀ ਹੈ ਤਾਂ ਉਂਗਲੀ ਟੇਢੀ ਕਰ ਲਓ, ਕਹਿ ਦੇ ਆਪਣੇ ਮਾਂ ਪਿਓ ਨੂੰ ਕਿ ਉਸ ਵੱਡੇ ਜ਼ਿੰਮੇਦਾਰ ਲਈ ਹਾਂ ਹੈ ਤੇਰੀ, ਤੇ ਨਾਲ ਹੀ ਇਹ ਵੀ ਕਹਿ ਦੇ ਕਿ ਤੂੰ ਉਸ ਜ਼ਿੰਮੇਦਾਰ ਦੀ CID ਲਾਜ਼ਮੀ ਕਰਾਏਗੀ। ਜੇ ਉਹ ਮੁੰਡਾ ਤੇਰੇ ਟੈਸਟ ਚੋਂ ਪਾਸ ਹੋ ਗਿਆ ਤਾਂ ਤੈਨੂੰ ਕੋਈ ਇਤਰਾਜ਼ ਨਹੀਂ ਹੋਊਗਾ। ਕੀ ਕਰੀ ਜਾਂਦੇ ਹੋ ਦੀਦੀ?
3: ਓ ਹੋ ਯੂ ਸਟੂਪਿਡ।

0: ਆਪਣੀ ਧੀ ਨੂੰ ਜਿਸ ਖੂਹ ਚ ਧੱਕਾ ਦੇਣ ਲੱਗੇ ਸੀ ਨਾ, ਉਹਨੂੰ ਮੇਰੀ ਕਬਰ ਸਮਝ ਕੇ ਉਹਦੀ ਮਾਂ ਉੱਤੇ ਦੀਆ ਮੱਟੀ ਕਰਦੇ ਰਹੇ ਸਾਰੀ ਉਮਰ। ਮੈਂ ਤੁਹਾਡੇ ਪਾ ਦੀ ਮਰ ਮੁੱਕ ਗਈ, ਤੁਸੀਂ ਤਾਂ ਮੇਰੇ ਕੋਲੋਂ ਸਰਵਰਪੁਰ ਵੀ ਖੋ ਲਿਆ।
1: ਹਰਬੰਸ ਕੌਰ ਵਾਰ ਵਾਰ ਫੋਨ ਕਰਦੀ ਪਰ ਸਿਮਰਜੀਤ ਉਸਦਾ ਫੋਨ ਨਾ ਸੁਣਦੀ। ਇਸ ਤਰ੍ਹਾਂ ਕਰਨਾ ਮਹੀਨਾ ਸਵਾ ਮਹੀਨਾ ਜਾਰੀ ਗਿਆ। ਇੱਕ ਦਿਨ ਪਿੰਡੋਂ ਆਇਆ ਹਰਬੰਸ ਕੌਰ ਦਾ ਫੋਨ ਦਿਲਜੀਤ ਨੇ ਚੁੱਕ ਲਿਆ ਤੇ ਉਸਨੇ ਮਾਤਾ ਜੀ ਨੂੰ ਕਹਿ ਦਿੱਤਾ ਕਿ ਬਾਥਰੂਮ ਚੋਂ ਆ ਕੇ ਸਿਮਰਜੀਤ ਉਹਨਾਂ ਨੂੰ ਫੋਨ ਕਰ ਲਏ। ਪਰ ਹਰਬੰਸ ਕੌਰ ਨੇ ਦਿਲਜੀਤ ਅੱਗੇ ਤਰਲਾ ਜਿਹਾ ਕੱਢਦਿਆਂ ਕਿਹਾ,
0: ਤੂੰ ਫੋਨ ਬੰਦ ਨਾ ਕਰੀ, ਇੱਕ ਵਾਰੀ ਉਸਨੂੰ ਫੋਨ ਫੜਾ ਦੇ। ਉਹ ਸਾਡੇ ਸਾਰਿਆਂ ਨਾਲ ਨਾਰਾਜ਼ ਹੋ ਕੇ ਨਾ ਫੋਨ ਕਰਦੀ ਹੈ ਨਾ ਸਾਡੀ ਸੁਣਦੀ ਹੈ। ਮੈਂ ਤੇਰੇ ਅੱਗੇ ਤਰਲਾ ਪਾਉਂਦੀ ਹਾਂ ਧੀਏ, ਫਿਰ ਕੋਈ ਗੱਲ ਕਰਾ ਦੇ ਉਹਦੇ ਨਾਲ।
1: ਇਹਨੇ ਨੂੰ ਸਿਮਰਜੀਤ ਬਾਹਰ ਆ ਗਈ, ਉਸਨੇ ਮਾਂ ਨਾਲ ਗੱਲ ਕੀਤੀ। ਹਰਬੰਸ ਕੌਰ ਨੇ ਸਿਮਰਜੀਤ ਨੂੰ ਕਿਹਾ,
0: ਮੇਰੀ ਧੀਏ ਤੂੰ ਇਸ ਤਰ੍ਹਾਂ ਸਾਡਾ ਬਾਈਕਾਟ ਨਾ ਕਰ, ਦੇਖ ਮੈਂ ਤੇਰੇ ਰਾਹੀ ਆ, ਤੇਰਾ ਪਿਓ ਵੀ ਟਿਕਾਣੇ ਹਾਜੂ। ਹਾਏ ਹਾਏ, ਮੇਰਾ ਫੋਨ ਸੁਣ ਲਿਆ ਕਰ।
2: ਹੋ ਗਈ ਫਿਰ ਗੱਲ ਮੰਮੀ ਨਾਲ, ਪੈ ਗਈ ਨਾ ਠੰਡ, ਹੁਣ ਫੋਨ ਵੱਜੀ ਜਾਵੇ ਕੋਈ ਸੁਣੇ ਨਾ ਤਾਂ ਦਿਲਾਂ ਦੀਆਂ ਦਿਲ ਵਿਚ ਹੀ ਰਹਿ ਜਾਣ। ਉਹਨਾਂ ਦੋਹਾਂ ਦਾ ਤਾਂ ਰੋਜ਼ ਰਾਤ ਨੂੰ ਝਗੜਾ ਹੁੰਦਾ ਹੋਣਾ, ਆਪਾਂ ਨੂੰ ਕੀ ਪਤਾ। ਜਦੋਂ ਆਪਾਂ ਫੋਨ ਚੁੱਕਣਾ ਹੀ ਨਹੀਂ, ਫੋਨ ਦੀ ਕਦਰ ਵੀ ਇਸੇ ਤਰ੍ਹਾਂ ਹੀ ਪੈਂਦੀ ਹੈ। ਪਾਪ ਨਾਲ ਤਾਂ ਚੱਲ ਤੇਰਾ ਰੋਸਾ ਸਮਝ ਆਉਂਦਾ ਹੈ, ਮਾਂ ਵਿਚਾਰੀ ਦਾ ਕੀ ਕਸੂਰ ਹੈ। ਦੇਖ ਕੁਛ ਵੀ ਹੈ, ਆਖਰ ਨੂੰ ਮਾਵਾਂ ਧੀਆਂ ਸਹੇਲੀਆਂ ਹੀ ਹੁੰਦੀਆਂ ਨੇ ਕਿ ਨਹੀਂ।
1: ਦਿਲਜੀਤ ਵੱਲੋਂ ਸਮਝੌਤੀਆਂ ਦੇਣ ਨਾਲ ਮਾਵਾਂ ਧੀਆਂ ਵਿਚਾਲਿਓਂ ਚੁੱਪ ਜਾਂਦੀ ਰਹੀ। ਤੀਜੀ ਚੌਥੀ ਕਾਲ ਵਿਚ ਉਸਨੇ ਮਾਂ ਨੂੰ ਕਿਹਾ,
0: ਦੇਖੋ ਮੰਮੀ, ਬਹੁਤੇ ਢਿੱਡੇ ਨਾਲ ਮੈਂ ਨੀ ਕਰਨੇ ਤੇ ਨਾ ਸੁਣਨੇ ਨੇ। ਜੇ ਮੈਰਿਜ ਕਰਾਉਣੀ ਜ਼ਰੂਰੀ ਹੈ ਤਾਂ ਮੈਂ ਇਸ਼ਪ੍ਰੀਤ ਨਾਲ ਹੀ ਕਰਾਉਣੀ ਹੈ, ਨਹੀਂ ਤਾਂ ਮੈਂ ਕਰਾਉਣੀ ਹੋਈ ਨਹੀਂ। ਬਸ ਇਹ ਮੇਰਾ ਫਾਈਨਲ ਫੈਸਲਾ ਹੈ, ਤੁਸੀਂ ਉਹਦੇ ਚ ਕੋਈ ਨੁਕਸ ਦੱਸੋ, ਹੋਰ ਉਰਲੀਆਂ ਪਰਲੀਆਂ ਮੈਂ ਨੀ ਸੁਣਨੀਆਂ।
3: ਨਹੀਂ ਮੁੰਨੜੀਏ, ਮੁੰਡੇ ਦੀ ਫੋਟੋ ਤਾਂ ਭੇਜ।
0: ਕਿਹੜੇ ਮੁੰਡੇ ਦੀ, ਉਹਦਾ ਕੋਈ ਨਾਂ ਵੀ ਹੈ?
3: ਇਸ਼ਪ੍ਰੀਤ ਦੀ, ਹੋਰ ਕਿਹਦੀ,
0: ਕੀ ਪਤਾ। ਮੈਂ ਕਿਹਾ ਖਬਰੇ 25 ਕਿੱਲਿਆਂ ਵਾਲੇ ਦੀ ਨਾ ਮੰਗਦੇ ਹੋਵੋ।
3: ਲੈ ਅਸੀਂ ਕੀ ਲੈਣਾ ਉਤੋਂ, ਇਹ ਤਾਂ ਜਦੋਂ ਤੇਰਾ ਪਿਓ ਰਤਾ ਸੰਭਲ ਜਾਊ ਉਹਨੂੰ ਦਿਖਾਉਂਗੀ।
0: ਨਾ ਨਾ, ਪਹਿਲਾਂ ਤੁਸੀਂ ਆਪਣੇ ਵੱਲੋਂ ਯੈਸ ਕਹੋ ਮੰਮੀ।
3: ਯੈਸ ਬੇਟਾ, ਖੁਸ਼ ਰਹੋ।
1: ਸਿਮਰਜੀਤ ਨੇ ਇਸ਼ਪ੍ਰੀਤ ਦੀਆਂ ਕਈ ਫੋਟੋਆਂ ਭੇਜ ਦਿੱਤੀਆਂ। ਮਾਂ ਹਰਬੰਸ ਕੌਰ ਲਈ ਸਿਮਰਜੀਤ ਖਾਤਰ ਮੁੰਡੇ ਦੀ ਤਲਾਸ਼ ਖਤਮ ਹੋ ਗਈ ਸੀ। ਕਿਰਪਾਲ ਸਿੰਘ ਨੂੰ ਵੀ ਹਰਬੰਸ ਕੌਰ ਦੇ ਸ਼ਾਂਤ ਹੋ ਗਏ ਚਿਹਨ ਚੱਕਰ ਨੇ ਬਥੇਰਾ ਕੁਝ ਦੱਸ ਦੇਣਾ ਸੀ।
0: ਦੇਖ ਲੈ ਫਿਰ ਗੱਭਰੂਆ, ਇਹ ਜੰਗ ਮੈਂ ਕੱਲੀ ਨੇ ਜਿੱਤ ਕੇ ਤੇਰੀ ਝੋਲੀ ਪਾਈ ਹੈ,
4: ਇਹ ਚ ਕੋਈ ਸ਼ੱਕ ਨਹੀਂ। ਅੱਛਾ ਇਹ ਦੱਸ, ਤੇਰੀ ਆਪਣੇ ਭਰਾ ਖੁਸ਼ਪ੍ਰੀਤ ਨਾਲ ਵੀ ਗੱਲ ਹੋਈ?
0: ਉਹ ਖੁਸ਼ ਹੈ, ਉਹਨੇ ਤਾਂ ਆਪਣੀਆਂ ਯੋਜਨਾਵਾਂ ਵੀ ਸ਼ੇਅਰ ਕਰ ਦਿੱਤੀਆਂ। ਅਸੀਂ ਦੀਦੀ ਤੇਰੀ ਮੈਰਿਜ ਮਗਰੋਂ ਮੈਂ ਨੀ ਰਹਿਣਾ ਇੱਧਰ, ਪਾਪਾ ਭਾਵੇਂ ਇੱਧਰ ਹੀ ਖੇਤੀ ਦਾ ਕੰਮ ਵਧਾਉਣ ਦੀ ਜਿੰਨੀ ਮਰਜ਼ੀ ਰੱਟ ਲਾਈ ਜਾਣ।
4: ਇਸ ਫਤਿਹ ਦੀ ਟਰਾਫੀ ਵਜੋਂ ਮੈਂ ਤੈਨੂੰ ਕੁਝ ਦੇਣਾ ਚਾਹੁੰਦਾ।
1: ਇਸ ਦੌਰਾਨ ਪੁਲਾਂ ਹੇਠੋਂ ਬਹੁਤ ਸਾਰਾ ਪਾਣੀ ਵਗ ਚੁੱਕਾ ਸੀ। ਸਿਮਰਜੀਤ ਨੇ ਆਪਣੀ ਮਾਂ ਇਸ਼ਪ੍ਰੀਤ ਨਾਲ ਉਸਦਾ ਵਿਆਹ ਕਰਨ ਲਈ ਮਨਾ ਲਈ ਸੀ, ਪਰ ਉਸਦਾ ਬਾਪ ਕਿਰਪਾਲ ਸਿੰਘ ਅਜੇ ਵੀ ਨਹੀਂ ਸੀ ਮੰਨ ਰਿਹਾ। ਕਿਰਪਾਲ ਸਿੰਘ ਇਸ਼ਪ੍ਰੀਤ ਦੇ ਦਾਦੂ ਸਰੂਪ ਸਿੰਘ ਨੂੰ ਜਾਣਦਾ ਸੀ ਤੇ ਉਸ ਨੂੰ ਪਤਾ ਸੀ ਕਿ ਸਰੂਪ ਸਿੰਘ ਦੇ ਘਰ ਪਰਿਵਾਰ ਦੀ ਹੈਸੀਅਤ ਉਸਦੇ ਘਰ ਪਰਿਵਾਰ ਦੀ ਹੈਸੀਅਤ ਨਾਲੋਂ ਬਹੁਤ ਹੀ ਊਣੀ ਪਾਉਣੀ ਹੈ, ਤੇ ਨਾਲ ਹੀ ਸਰੂਪ ਸਿੰਘ ਮੁੰਡੇ ਵਾਲਾ ਹੋ ਕੇ ਕਿਰਪਾਲ ਸਿੰਘ ਦੇ ਘਰ ਸਵਾਲੀ ਬਣ ਕੇ ਜਾਣੋ ਨਹੀਂ ਡਰਦਾ ਸੀ। ਇਸ ਡਰ ਦੀ ਵਜ੍ਹਾ ਕਿਰਪਾਲ ਸਿੰਘ ਦਾ ਮੂੰਹ ਫੱਟ ਹੋਣਾ ਵੀ ਸੀ। ਸਰੂਪ ਸਿੰਘ ਇਸ ਗੱਲੋਂ ਵੀ ਡਰਦਾ ਸੀ ਕਿ ਜੇ ਸਵਾਲੀ ਬਣ ਕੇ ਉਸਦੇ ਘਰ ਗਏ, ਸਰੂਪ ਸਿੰਘ ਨੂੰ ਉਸਨੇ ਕੋਈ ਗਲਤ ਗੱਲ ਕਹਿ ਦਿੱਤੀ ਤਾਂ ਉਸਦੇ ਪੋਤੇ ਦੀਆਂ ਖੁਸ਼ੀਆਂ ਨਾਲ ਜਬਰ ਜਨਾਹ ਹੋ ਜਾਣਾ। ਇਸ ਲਈ ਉਸਨੇ ਇਸ ਸਬੰਧ ਵਿਚ ਮੇਜਰ ਮੱਖਣ ਸਿੰਘ ਨੂੰ ਸਾਰੀ ਗੱਲ ਦੱਸ ਕੇ ਉਸ ਤੋਂ ਇਸ ਸਬੰਧ ਵਿਚ ਮਦਦ ਮੰਗੀ।
5: ਸਰੂਪ ਸਿੰਘ, ਆਪਾਂ ਬਾਲ ਬੱਚਿਆਂ ਵਾਲੇ ਆ, ਮੈਂ ਤੁਹਾਡੀ ਪੂਰੀ ਮਦਦ ਕਰੂੰਗਾ, ਪਰ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਕੁੜੀ ਮੁੰਡੇ ਦੀ ਆਪਸੀ ਸਹਿਮਤੀ ਵੀ ਹੈਗੀ ਹੈ।

0: ਬੋਲਿਆ ਕੁੜੀ ਦੇ ਨਾਲ ਨਾਲ ਕੁੜੀ ਦੀ ਮਾਂ ਤੇ ਛੋਟਾ ਭਰਾ ਵੀ ਸਹਿਮਤ ਹੈ।
1: ਆਲਰਾਈਟ, ਫਿਰ ਨਾ ਤੁਸੀਂ ਪਰਵਾਹ ਕਰੋ
0: ਜੀ।
2: ਅਗਲੇ ਦਿਨ ਕੱਤਕ ਦੀ ਪੁੰਨਿਆ ਸੀ ਤੇ ਬਾਬੇ ਨਾਨਕ ਦਾ ਜਨਮ ਦਿਹਾੜਾ ਸੀ। ਉਸ ਦਿਨ ਮੇਜਰ ਨੇ ਗੁਰਦੁਆਰਾ ਝਾੜ ਸਾਹਿਬ ਜਾਣਾ ਸੀ। ਉਹ ਮੂੰਹ ਹਨੇਰੇ ਹੀ ਆਪਣੀ ਕਾਰ ਚ ਉਧਰ ਨੂੰ ਰਵਾਨਾ ਹੋਇਆ। ਰਾਹ ਵਿਚ ਸਰਵਰਪੁਰ ਪਹੁੰਚ ਗਿਆ। ਕਰਪਾਲ ਸਿੰਘ ਪਾਠ ਕਰਕੇ ਹਟਿਆ ਸੀ। ਉਸ ਨੇ ਮੇਜਰ ਮੱਖਣ ਸਿੰਘ ਦਾ ਸਵਾਗਤ ਇਸ ਤਰ੍ਹਾਂ ਕੀਤਾ।
3: ਬੱਲੇ ਬੱਲੇ, ਤੁਹਾਨੂੰ ਸਾਡੀਆਂ ਸਰਕਾਰਾਂ ਨੇ ਸਾਡੇ ਘਰ ਕਿੱਦਾਂ ਚਰਨ ਪਾਏ ਅੱਜ।
1: ਉਹ ਵੇਖ ਵੀ ਲੀਡਰਾ, ਅੱਜ ਪਹਿਲੀ ਪਾਤਸ਼ਾਹੀ ਦਾ ਗੁਰਪੁਰਬ ਆ ਤੇ ਅੱਜ ਜੋ ਵੀ ਮੰਗਾ ਦਿਨੋਂ ਇਨਕਾਰ ਨਾ ਕਰੀ।
3: ਲੋਗੋ ਮੇਜਰ ਸਾਹਿਬ, ਮੰਗੋ, ਮੰਗ ਜਾਇਜ਼ ਹੋਈ ਤਾਂ ਪੂਰੀ ਜ਼ਰੂਰ ਕਰਾਂਗਾ। ਖਾਲੀ ਨਹੀਂ ਮੋੜਦਾ ਕਰਪਾਲ ਸਿੰਘ, ਆ ਜਾਓ ਬਹਿ ਕੇ ਗੱਲ ਕਰਦੇ ਹਾਂ।
2: ਇਧਰ ਉਧਰ ਦੀਆਂ ਤੇ ਸਿਆਸੀ ਗੱਲਾਂ ਕਰਦਿਆਂ ਕਿਰਪਾਲ ਸਿੰਘ ਦੀ ਪਤਨੀ ਚਾਹ ਲੈ ਕੇ ਆ ਗਈ ਤਾਂ ਮੇਜਰ ਨੇ ਉਸ ਨੂੰ ਬੁਲਾਇਆ।
1: ਸਤਿ ਸ੍ਰੀ ਅਕਾਲ ਭੈਣ ਜੀ।
4: ਸਤਿ ਸ੍ਰੀ ਅਕਾਲ ਭਾਜੀ।
1: ਤੁਸੀਂ ਵੀ ਬਹਿ ਜਾਓ ਭੈਣ ਜੀ।
4: ਜੀ,
1: ਤੁਹਾਡੀ ਪੁੱਤਰੀ ਲਈ ਇੱਕ ਮੁੰਡੇ ਦੀ ਦਸ ਪਾਉਣ ਆਇਆ ਗੁਰਪੁਰਬ ਵਾਲੇ ਦਿਨ, ਤੁਸੀਂ ਵੀ ਸੁਣੋ ਤੇ ਵਿਚਾਰ ਕਰਿਓ।
4: ਜੀ ਆਇਆਂ ਨੂੰ ਭਾਜੀ।
5: ਮੇਜਰ ਸਾਹਿਬ, ਮੁੰਡਾ ਹੈ ਕਿਹੜੇ ਪਿੰਡ ਤੋਂ?
1: ਮੇਰੇ ਪਿੰਡ ਨੂੰ ਆ ਆਪਣੇ ਦੋਸਤ ਦਾ ਪੋਤਾ ਹੈ।
5: ਕਿਤੇ ਸਰੂਪ ਸਿੰਘ ਤੇ ਪੋਤੇ ਦੀ ਗੱਲ ਤੇ ਨਹੀਂ ਕਰਦੇ ਮੇਜਰ ਸਾਹਿਬ?
1: ਉਹ ਬਿਲਕੁਲ ਉਹੀ ਇਸ਼ਪ੍ਰੀਤ ਸਿੰਘ ਨਾਂ ਹੈ ਉਹਦਾ, ਕਨੇਡਾ ਚ ਪਰਮਾਨੈਂਟ ਰੈਜੀਡੈਂਟ ਆ, ਬੜਾ ਕਾਬਲ ਬੱਚਾ ਹੈ, ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੋਈ ਹੈ।
5: ਪਰ ਮੇਜਰ ਸਾਹਿਬ, ਸਿਆੜ ਪੜ੍ਹੇ ਥੋੜੇ ਨੇ।
4: ਬਿਜ਼ਨਸ ਮੈਨੇਜਰ ਨੇ ਸਿਆੜ ਕਰਨੇ ਵੀ ਕੀ?
2: ਹਰਬੰਸ ਕੌਰ ਵੱਲੋਂ ਅਚਾਨਕ ਦਿੱਤਾ ਹੋਇਆ ਜਵਾਬ ਸੁਣ ਕੇ ਕਿਰਪਾਲ ਸਿੰਘ ਦੇ ਤੋਤੇ ਉੱਡ ਗਏ। ਉਸ ਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਉਸਦੀ ਪਤਨੀ ਵੀ ਇਸ ਰਿਸ਼ਤੇ ਲਈ ਸਹਿਮਤ ਹੈਗੀ ਹੈ।
1: ਮੈਂ ਬਹੁਤ ਸੋਚ ਵਿਚਾਰ ਕੇ ਇਸ ਰਿਸ਼ਤੇ ਦੀ ਦੱਸ ਪਾਈ ਹੈ ਨੇਤਾ ਜੀ। ਤੁਸੀਂ ਭੈਣ ਜੀ ਨਾਲ ਬੈਠ ਕੇ ਵਿਚਾਰ ਕਰਕੇ ਛੇਤੀ ਦੱਸ ਦੇਣਾ ਤੇ ਮੈਂ ਹੁਣ ਗੁਰੂ ਘਰ ਮੱਥਾ ਟੇਕ ਆਵਾਂ। ਤੁਸੀਂ ਆਇਓ ਕਿਸੇ ਦਿਨ ਦੋਵੇਂ ਜਣੇ।
5: ਮੇਜਰ ਸਾਹਿਬ, ਇਹ ਮੁੰਡਾ ਭਲਾ ਆਇਆ ਹੋਇਆ?
1: ਆਇਆ ਤਾਂ ਨਹੀਂ ਪਰ ਆਉਣ ਵਾਲਾ ਹੈ, ਆਇਆ ਤੇ ਅਸੀਂ ਗੇੜਾ ਮਾਰਾਂਗੇ। ਬਸ ਤੁਸੀਂ ਆਪਣੀ ਰਾਏ ਪਹਿਲਾਂ ਹੀ ਦੱਸ ਦਿਓ, ਭੁੱਲਿਓ ਨਾ।
2: ਇਸ਼ਪ੍ਰੀਤ ਤੇ ਸਿਮਰਜੀਤ ਵੈਨਕੂਵਰ ਤੋਂ ਇੱਕੋ ਹੀ ਜਹਾਜ਼ ਵਿਚ ਨਾਲੋ ਨਾਲ ਬੈਠ ਕੇ ਨਵੀਂ ਦਿੱਲੀ ਉਤਰੇ ਤੇ ਇੱਕ ਦੂਜੇ ਦੇ ਨੇੜਲੇ ਪਿੰਡਾਂ ਦੇ ਹੋ ਕੇ ਵੀ ਦੋ ਟੈਕਸੀਆਂ ਚ ਸਵਾਰ ਹੋ ਕੇ ਆਪਣੇ ਪਿੰਡਾਂ ਨੂੰ ਰਵਾਨਾ ਹੋ ਗਏ। ਉਦਾਂ ਇਸ਼ਪ੍ਰੀਤ ਨੇ ਆਪਣੀ ਟੈਕਸੀ ਦੇ ਡਰਾਈਵਰ ਨੂੰ ਸਿਮਰਜੀਤ ਵਾਲੀ ਟੈਕਸੀ ਦਾ ਨੰਬਰ ਇੱਕ ਪਰਚੀ ਉਤੇ ਲਿਖ ਕੇ ਫੜਾ ਕੇ ਹਦਾਇਤ ਕਰ ਦਿੱਤੀ ਕਿ ਇਸ ਟੈਕਸੀ ਤੋਂ ਬਹੁਤਾ ਦੂਰ ਨਹੀਂ ਰਹਿਣਾ। ਉਨ੍ਹਾਂ ਦੀਆਂ ਟੈਕਸੀਆਂ ਮੁਸਾਫਰਾਂ ਨੂੰ ਚਾਹ ਪਾਣੀ ਜਾਂ ਰੋਟੀ ਪਾਣੀ ਛਕਾਉਣ ਲਈ ਰਾਹ ਵਿਚ ਇਕ ਦੋ ਥਾਵਾਂ ਉਤੇ ਰੁਕੀਆਂ ਤਾਂ ਇਸ਼ਪ੍ਰੀਤ ਸਿਮਰਜੀਤ ਨੂੰ ਲੱਭ ਕੇ ਉਸ ਦੇ ਨਾਲ ਹੀ ਬੈਠ ਕੇ ਖਾਂਦਾ ਪੀਂਦਾ ਰਿਹਾ। ਇਸ ਤਰ੍ਹਾਂ ਉਨ੍ਹਾਂ ਨੇ ਵੱਖ ਵੱਖ ਕਾਰਾਂ ਵਿਚ ਸਫ਼ਰ ਕਰਦਿਆਂ ਵੀ ਇਹ ਸਫ਼ਰ ਸੁਹਾਣਾ ਬਣਾ ਲਿਆ ਸੀ। ਜਦ ਤੱਕ ਕਿਰਪਾਲ ਸਿੰਘ ਨੂੰ ਵੀ ਪਤਾ ਲੱਗ ਗਿਆ ਸੀ ਕਿ ਇਹ ਰਿਸ਼ਤਾ ਮੁੰਡੇ ਕੁੜੀ ਦੀ ਰਜ਼ਾਮੰਦੀ ਨਾਲ ਹੋ ਰਿਹਾ ਹੈ। ਤੇ ਫਿਰ ਉਹ ਦਿਨ ਵੀ ਆ ਗਿਆ ਜਦੋਂ ਕਿਰਪਾਲ ਸਿੰਘ ਤੇ ਹਰਬੰਸ ਕੌਰ ਆਪਣੇ ਖਾਸ ਖਾਸ ਰਿਸ਼ਤੇਦਾਰਾਂ ਨੂੰ ਲੈ ਕੇ ਇਸ਼ਪ੍ਰੀਤ ਨੂੰ ਦੇਖਣ ਖਾਤਰ ਪਹਿਲਾਂ ਮੇਜਰ ਮੱਖਣ ਸਿੰਘ ਦੇ ਘਰ ਆ ਗਏ। 11 ਵਜੇ ਉਹ ਪੰਜ ਜਣੇ ਸਰੂਪ ਸਿੰਘ ਦੇ ਖੂਹ ਤੇ ਜਾ ਪਹੁੰਚੇ। ਇਹ ਖ਼ਬਰ ਅਜੇ ਜੱਗ ਜਾਹਰ ਨਹੀਂ ਸੀ ਹੋਈ ਕਿ ਇੱਥੇ ਵੀ ਮੀਆਂ ਬੀਵੀ ਰਾਜ਼ੀ ਸਨ। ਇਸ ਲਈ ਇਹ ਦੇਖ ਦਿਖਾਈ ਨੇੜਲੇ ਸਾਕਾਂ ਦੇ ਅੱਖੀ ਘੱਟਾਂ ਨੇ ਪੂਰਾ ਖੰਡ ਪਾਉਣ ਵਰਗੀ ਸੀ। ਸਾਰੀ ਕਮਾਨ ਮੇਜਰ ਮੱਖਣ ਸਿੰਘ ਦੇ ਹੱਥ ਸੀ। ਸਾਦਾ ਜਿਹੀ ਇਸ ਰਸਮ ਵਿਚ ਘਰ ਦੇ ਜੀ ਤੇ ਕੁਝ ਪਰਿਵਾਰਕ ਮਿੱਤਰ ਹੀ ਹਾਜ਼ਰ ਸਨ। ਚੜ੍ਹਦੇ ਵੱਲ ਨੂੰ ਮੂੰਹ ਕਰੀ ਬੈਠੇ ਇਸ਼ਪ੍ਰੀਤ ਨੂੰ ਕਿਰਪਾਲ ਸਿੰਘ ਨੇ ਸ਼ਗਨ ਪਾਇਆ। ਉਸ ਨਾਲ ਆਏ ਸੱਜਣਾ ਨੇ ਵੀ ਮੁੰਡੇ ਨੂੰ ਪਿਆਰ ਦਿੱਤਾ। ਸਭ ਤੋਂ ਮਗਰੋਂ ਸਰੂਪ ਸਿੰਘ ਤੇ ਮਨਜੀਤ ਕੌਰ ਨੇ ਸ਼ਗਨ ਦੀ ਰਸਮ ਕੀਤੀ। ਹਰਮਿੰਦਰ ਤੇ ਕਰਮਪ੍ਰੀਤ ਮਗਰੋਂ ਕਈ ਹੋਰਨਾਂ ਨੇ ਵੀ ਇਸ਼ਪ੍ਰੀਤ ਦਾ ਮੂੰਹ ਮਿੱਠਾ ਕਰਾਇਆ। ਇਸੇ ਤਰ੍ਹਾਂ ਮੁੰਡੇ ਵਾਲੇ ਪਾਸਿਓਂ ਆਏ ਹੋਏ ਹੋਰ ਰਿਸ਼ਤੇਦਾਰ ਵੀ ਭੁਗਤ ਗਏ ਤੇ ਅਖੀਰ ਮੇਜਰ ਮੱਖਣ ਸਿੰਘ ਨੇ ਇਸ ਤਰ੍ਹਾਂ ਦੱਸਿਆ।
1: ਇੱਥੇ ਹਾਜ਼ਰ ਸਾਹਿਬ ਜੀਆਂ ਮੇਰੇ ਸਮੇਤ ਕਾਕਾ ਜੀ ਦੇ ਸਾਰੇ ਪਰਿਵਾਰ ਵੱਲੋਂ ਵਧਾਈਆਂ। ਮੈਂ ਇਸ ਸਮੇਂ ਬਹੁਤੀਆਂ ਗੱਲਾਂ ਸ਼ਗਨਾ ਭਰਿਆ ਸਮਾਂ ਖੋਟਾ ਕਰਨ ਦੇ ਹੱਕ ਚ ਨਹੀਂ ਹਾਂ। ਸੋ ਅਗਲਾ ਪ੍ਰੋਗਰਾਮ ਕਾਕੇ ਦੇ ਦਾਦਾ ਜੀ ਦੱਸਣਗੇ। ਹਾਂਜੀ ਦਾਦਾ ਜੀ, ਮੇਰੇ ਨੀ ਕਾਕਾ ਜੀ ਦੀ।
0: ਦੇਖੋ ਜੀ, ਜੋ ਵੀ ਇੱਥੇ ਜੁੜੀ ਸੰਗਤ ਦਾ ਹੁਕਮ ਹੋਵੇ ਉਹੀ ਕਰ ਲੈਣੇ ਆ ਜੀ।
6: ਫਿਰ ਤੁਸੀਂ ਚੰਜ ਤੋਰਨ ਦਾ

0: ਫਿਲਮ ਵੇਖ ਲੋ, ਅਸੀਂ ਆਪਣੇ ਪ੍ਰਬੰਧ ਹੀ ਲੱਗਦੇ ਹਾਂ।
1: ਮੈਂ ਤਾਂ ਜੀ ਬਹੁਤਾ ਭੀੜ ਭੜੱਕਾ ਕਰਨ ਦੇ ਹੱਕ ਚ ਨਹੀਂ, ਬਾਕੀ ਕਰਮਪ੍ਰੀਤ ਆਪਣੀ ਰਾਏ ਦੱਸ ਦੇਵੇ, ਜਿੱਦਾਂ ਸਹੀ ਲੱਗਦਾ ਕਰ ਲਾਂਗੇ।
2: ਮੇਰੀ ਰਾਏ ਤੁਹਾਡੇ ਤੋਂ ਬਾਹਰ ਨਹੀਂ ਡੈਡੀ ਜੀ।
1: ਜੀ ਤੇ ਦੋਖ ਬੇਨਤੀਆਂ ਕਰਨੀ ਚਾਹਵਾਂਗਾ, ਮੈਂ ਆਪਣੇ ਪੋਤੇ ਦੇ ਸੁਝਾਅ ਮੁਤਾਬਕ ਕਰਨੀਆਂ ਨੇ ਬੇਨਤੀਆਂ, ਜੇ ਤੁਹਾਨੂੰ ਸਭ ਨੂੰ ਪ੍ਰਵਾਨ ਹੋਣ ਜੀ।
3: ਬੇਨਤੀਆਂ ਨਹੀਂ ਜੀ, ਤੁਸੀਂ ਹੁਕਮ ਕਰੋ ਸਰਦਾਰ ਸਾਹਿਬ।
1: ਨਹੀਂ ਜੀ ਬੇਨਤੀਆਂ ਨੇ, ਦੇਖੋ ਜੀ ਜੇ ਨਗਰ ਸਰਵਰਪੁਰ ਵਾਲੇ ਇਜਾਜ਼ਤ ਦੇਣ ਤਾਂ ਅੱਜ ਹੀ ਮੈਂ ਤੇ ਮੇਰਾ ਆਪਣਾ ਪਰਿਵਾਰ ਤੁਹਾਡੇ ਨਿਵਾਸ ਸਥਾਨ ਤੇ ਸਿਮਰਜੀਤ ਨੂੰ ਸ਼ਗਨ ਪਾਉਣਾ ਚਾਹਾਂਗੇ। ਠੀਕ ਹੈ ਜੀ, ਮੇਰੇ ਪੋਤੇ ਦੀ ਇਹ ਇੱਛਾ ਤੁਹਾਨੂੰ ਮਨਜ਼ੂਰ ਹੋਵੇ ਤਾਂ ਅਸੀਂ ਭਲਕੇ ਪੰਜ ਸੱਤ ਬੰਦਿਆਂ ਦੀ ਬਰਾਤ ਲੈ ਕੇ ਸਰਵਰਪੁਰ ਆ ਜੀ। ਹਾਂਜੀ ਅਸੀਂ ਚਾਹਦਾ ਕੱਪ ਕੱਪ ਪੀ ਕੇ ਲਾਮਾ ਕਰਾ ਕੇ ਬੋਲਾ ਲੈ ਕੇ ਮੁੜਨਾ ਚਾਹਾਂਗੇ, ਕਿਸੇ ਵੀ ਗੱਲ ਤੇ ਇਤਰਾਜ਼ ਹੋਵੇ ਤਾਂ ਮੈਂ ਫੌਰਨ ਉਸਦਾ ਚਾਰਾ ਕਰਾਂਗਾ ਜੀ।
3: ਵਾਹ ਬਈ ਵਾਹ, ਆਹ ਤਾਂ ਤੁਸੀਂ ਸਤਿਯੁਗ ਵਰਤਾ ਦਾ ਸਰਦਾਰ ਸਰੂਪ ਸਿੰਘ ਜੀ। ਨਹੀਂ ਰੇ ਸਾਬੀ ਦਾਦੇ ਪੋਤੇ ਦੀਆਂ
4: ਬੜੀ ਮੇਰੀ ਬੋਝੀ ਮਾਸਟਰ।
5: ਅਗਲੇ ਦਿਨ ਵੇਲੇ ਸਿਰ ਢੁੱਕੀ ਬਰਾਤ ਨੇ ਗੁਰੂ ਘਰ ਵਿਚ ਹੋਈਆਂ ਆਨੰਦ ਕਾਰਜ ਦੀਆਂ ਰਸਮਾਂ ਚ ਹਿੱਸਾ ਲਿਆ। ਕਿਰਪਾਲ ਸਿੰਘ ਦੀ ਤਿੰਨ ਮੰਜ਼ਲੀ ਕੋਠੀ ਵਿਚ ਕੋਈ ਸ਼ਾਮਿਆਨਾ ਜਾਂ ਤੰਬੂ ਨਹੀਂ ਲੱਗਿਆ ਹੋਇਆ ਸੀ, ਪਰ 13 ਹੀ ਮੰਜ਼ਲਾਂ ਤੇ ਰੌਣਕਾਂ ਸਨ। ਇਕ ਹਾਲ ਕਮਰੇ ਵਿਚ ਬਰਾਤ ਨੇ ਚਾਹ ਪਾਣੀ ਪੀਤਾ ਤਾਂ ਮੱਖਣ ਸਿੰਘ ਨੇ ਕਿਰਪਾਲ ਸਿੰਘ ਕੋਲ ਜਾ ਕੇ ਕਿਹਾ,
4: ਬਰਾਤ ਨੇ ਚਾਹ ਪਾਣੀ ਛੱਡ ਲਿਆ, ਹੁਣ ਰੁਖਸਤੀ ਦੀ ਰਸਮ ਕਰਕੇ ਡੋਲੀ ਵਿਦਾ ਕਰੋ, ਅਸੀਂ ਦਿਨ ਖੜੇ ਆਪਣੇ ਘਰ ਹੋਣਾ ਚਾਹਾਂਗੇ।
5: ਵਿਆਹ ਤੋਂ ਬਾਅਦ 2 ਮਹੀਨੇ ਪੰਜਾਬ ਚ ਬਿਤਾਉਣ ਮਗਰੋਂ ਇਸ਼ਪ੍ਰੀਤ ਤੇ ਸਿਮਰਜੀਤ ਵਾਪਸ ਕੈਨੇਡਾ ਪਹੁੰਚ ਗਏ। ਸਿਰਫ 3 ਦਿਨ ਇਹ ਜੋੜੀ ਅੰਮ੍ਰਿਤਸਰ ਬਿਤਾ ਆਈ ਸੀ, ਨਹੀਂ ਤਾਂ ਜਾਂ ਘਰ ਜਾਂ ਫਿਰ ਰਿਸ਼ਤੇਦਾਰਾਂ ਨਾਲ ਮੇਲ ਮਿਲਈਆ। ਸਿਮਰਜੀਤ ਆਪਣੇ ਮਾਪਿਆਂ ਤੇ ਭਰਾ ਨੂੰ ਪੂਰੇ 3 ਸਾਲ ਬਾਅਦ ਮਿਲੀ ਸੀ। ਤਕਰੀਬਨ ਇੰਨਾ ਅਰਸਾ ਹੀ ਇਸ਼ਪ੍ਰੀਤ ਪਰਦੇਸ ਵਿਚ ਲਾ ਆਇਆ ਸੀ। ਦੂਜੇ ਪਾਸੇ ਦਲਜੀਤ ਕੌਰ ਦੇ ਪਤੀ ਨੂੰ ਬੈਂਕ ਦੀ ਜੌਬ ਤੋਂ 5 ਸਾਲ ਦੀ ਛੁੱਟੀ ਮਨਜ਼ੂਰ ਕਰਾਉਂਦਿਆਂ ਬਹੁਤ ਚਿਰ ਲੱਗ ਗਿਆ। ਇਸ਼ਪ੍ਰੀਤ ਤੇ ਸਿਮਰਜੀਤ ਵੱਲੋਂ ਕੈਨੇਡਾ ਮੁੜਨ ਵੇਲੇ ਦਲਜੀਤ ਕੌਰ ਤੇ ਉਸਦੇ ਪਤੀ ਸ਼ਵਿੰਦਰ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦਲਜੀਤ ਕੌਰ ਦੀ ਬੇਸਮੈਂਟ ਵਿਚ ਦਿੱਲੀ ਤੋਂ ਆਈ ਹੋਈ ਇਕ PR ਕੁੜੀ ਕਮਲੇਸ਼ ਰਹਿਣ ਲੱਗ ਪਈ ਸੀ। ਕਮਲੇਸ਼ ਤੇ ਤਾਰਾ ਇਕ ਦੂਜੇ ਨੂੰ 2 ਵਾਰ ਮਿਲ ਚੁੱਕੇ ਸਨ ਤੇ ਉਨ੍ਹਾਂ ਦਾ ਆਪਸੀ ਮੇਲਜੋਲ ਨਿੱਕੇ ਨੇੜ ਵਿਚ ਬਦਲ ਚੁੱਕਾ ਸੀ। ਇਸ਼ਪ੍ਰੀਤ ਜਿੰਨੀ ਵਾਰ ਵੀ ਤਾਰੇ ਦੇ ਦਾਦੇ ਕੈਲੇ ਨੂੰ ਮਿਲਿਆ ਸੀ, ਉਸ ਨੇ ਉਸ ਦੀਆਂ ਅੱਖਾਂ ਵਿਚੋਂ ਤਾਰੇ ਦਾ ਭਵਿੱਖ ਜਾਣਨ ਦੀ ਇੱਛਾ ਪੜ ਲਈ ਸੀ। ਉਸ ਨੇ ਤਾਂ ਇਸ਼ਪ੍ਰੀਤ ਨੂੰ ਸਿੱਧਾ ਹੀ ਇਹ ਕਹਿ ਦਿੱਤਾ ਸੀ,
6: ਪੱਕਾ ਪੁੱਕਾ ਤਾਂ ਉਹ ਜਦੋਂ ਹੋਊ ਹੁੰਦਾ ਰਹੂ, ਕੁੜੀ ਚਾਹੀਦੀ ਹੈ ਬਸ ਘਰ ਬੰਨਣ ਵਾਲੀ, ਉਹ ਮੁੰਡੇ ਨਾਲ ਟਿੱਕੀ ਰਹਿਣ ਵਾਲੀ, ਬਸ ਤੂੰ ਮੇਰੀ ਖਾਤਰ ਇਹ ਤਾਰੇ ਵਾਲੀ ਜੰਗ ਲੜਨੀ ਨੀ, ਜਿੱਤਣੀ ਵੀ ਹੈ।
7: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਰਿਸ਼ਮਾ ਰਾਏ। राष्ट्रपति द्रौपदी मुर्मू ने आज राष्ट्रपति भवन में आयोजित दूसरे रक्षा अलंकरण समारोह में वीरता पुरस्कार प्रदान किए। एयर मार्शल तरुण चौधरी, लेफ्टिनेंट जनरल नीरज वारसेन, लेफ्टिनेंट जनरल विकास रोहेला, लेफ्टिनेंट जनरल हरविंदर सिंह वनरा और लेफ्टिनेंट जनरल मोहिंदर पाल सिंह को अति विशिष्ट सेवा पदक से सम्मानित किया गया। ये पुरस्कार जम्मू कश्मीर, पूर्वोत्तर और देश की सीमाओं पर आतंकवाद, उग्रवाद और शत्रुतापूर्ण खतरों के खिलाफ भारत की निरंतर लड़ाई को दर्शाते हैं। साथ ही विमानन, समुद्री अभियानों और मानवीय मिशनों में असाधारण साहस के कार्यों को भी मान्यता देते हैं। प्रधानमंत्री नरेंद्र मोदी ने कहा कि सेशेल्स की उनकी यात्रा काफी सार्थक रही और इससे भारत सेशेल्स मित्रता सुदृढ़ होगी। सोशल मीडिया पोस्ट में प्रधानमंत्री ने कहा कि पिछले 50 वर्षों में दोनों देशों के बीच संबंध गहरे विश्वास और साझा प्रगति पर आधारित रहे हैं। उन्होंने सेशेल्स की स्वतंत्रता के 50 वर्ष पूरे होने के उपलक्ष्य में आयोजित राष्ट्रीय दिवस समारोह में भाग लेने पर भी प्रसन्नता व्यक्त की। हरियाणा और राजस्थान सरकार ने आज नई दिल्ली में यमुना जल परियोजना के निर्माण और कार्यान्वयन के समझौते पर हस्ताक्षर किए। गृहमंत्री अमित शाह ने इस अवसर पर कहा कि इस समझौते से हरियाणा और राजस्थान के लोगों की लगभग 3 दशकों से चली आ रही जल समस्या का समाधान हो जाएगा। इसी बीच जल शक्ति मंत्री CR पाटिल ने कहा कि समझौते के अंतर्गत मानसून के दौरान राजस्थान के हिस्से का पानी

ਗੰਗਾ ਸਿੰਘਣੀਆਂ ਨੇ ਧਰਮ ਹੇ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ

ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ, ਬੋਲੋ ਜੇ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ।

ਬੇਨ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਬੇਗ ਤੇਗ ਫਤਿਹ।

ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ ਸ੍ਰੀ ਨਨਕਾਣਾ ਸਾਹਿਬਾ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਤਨ ਤਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਸਗਲਾ ਬਨ ਹਰਾਮ ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰਿਆ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ ਪੰਜ ਪਿਆਲੇ ਪੰਜ ਪੀਰ ਸ਼ਕਮ ਪੀਰ ਬੈਠਾ ਗੁਰ ਪਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੇ ਪੀੜੀ ਸੋਡੀ

ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਅਤੁੱਲਾ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਪਾਤਸ਼ਾਹ ਅਡੁੱਲਾ ਐਸੇ ਦੀਨ ਦਿਆਲ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਨਾਂ ਪਿਤਾ ਗੁਰਦੇਵ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ

ਅੰਮ੍ਰਿਤਮ ਗੁਰੂ ਕੀ ਬਡਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਅਵਤਾਰ ਤਾਰਿਆ ਸਤਿਗੁਰਾਂ ਦਾ ਪ੍ਰਕਾਸ਼ ਗੁਰਪ੍ਰਭਾਂ ਬੇਅੰਤ ਸੰਗਤਾਂ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ। ਯਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀਆਂ ਹਨ ਸਤਿਗੁਰੂ ਜੀਆਂ। ਕਿਰਪਾ ਕਰਨੀ ਮਿਹਰਾ ਮਤ ਕਰਨੀ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ ਆਪਣੇ ਦਰਾਂ ਘਰਾਂ ਸਿੱਖੀ ਸਿੱਧਕਾ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲਾ ਕਰਨੀ ਇਸ ਖੁਸ਼ੀ ਅੰਦਰ ਬੇਅੰਤ ਸੰਗਤਾਂ ਸ਼ਾਮ ਨੂੰ ਦੀਪ ਮਾਲਾ ਕਰ ਰਹੀਆਂ ਹਨ ਹੇ ਨਮਾਣੇ ਆਂਦੇ ਮਾਣ।

ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਆਂ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਾ ਸੁੱਖ ਹੋਵੇ ਨਾਮ ਚੇਤੇ ਆਵੇ ਸਿੱਖ ਪੜਦੇ ਸੁਣਦੇ ਸਰਬੰਤ ਲਾਹੇ ਬੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਤ ਦਾ

ਔੜੀ ਸਤਿਗੁਰੂ ਮਿੱਟੋ ਮਾਰਿਆ ਜਿਤ ਮਿਲੇ ਖਸਮ ਸੰਭਾਲਿਆ ਜਿਨਕਾਰ ਉਪਦੇਸ਼ ਗਿਆਨ ਅੰਜਨ ਦੀਆ ਨਿਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿਥ।

ਲੱਖ ਚੋਰੀਆਂ ਲੱਖ ਜਾਰੀਆਂ ਲੱਖ ਪੂੜੀਆਂ ਲੱਖ ਕਾਲ ਲੱਖ ਠੱਗੀਆਂ ਪੈਣਾ ਮੀਆਂ ਰਾਤ ਦਿਨ ਸਜੀ ਨਾਲ ਤਗ ਪਾਹੋਂ ਕੱਟੀਆਂ ਬਾਹਮਣ ਵੱਟੇ ਆਏ ਕੋਹ ਬੱਕਰਾ ਨੇ ਲਿਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜ਼ੋਰ।

ਵਿੱਚ ਦਾੜੀ ਤਗਨ ਪਹਿਰੀ ਤਗਨ ਹੱਥੀ ਤਗਨ ਦੇਵਾ ਤਗਨ ਅੱਖੀ ਵੇ ਤਗਾ ਆਪੇ ਵਤ ਵੜਤਾ ਗਏ ਅਵਰਾ ਖੱਟੈ ਲੈ ਪਹਾੜ ਕਰੇ ਵੇ ਆਹੋ ਕਟਕਾ ਗੁਲ ਦੱਸੇ ਰਾਹ ਸੁਣ ਵੇਖੋ ਲੋਕਾਂ ਵਿਡਾ ਮਨ ਆਂਦਾ ਨਾ ਉਸ ਜਾਣ ਪੌੜੀ ਸਾਹਿਬ ਹੋ ਦਇਆ।

ਮਾਨਸ ਖਾਣੇ ਕਰੇ ਨਿਵਾਰ ਛੁਰੀ ਵਗਾਇਣ ਤਿਨ ਗਲ ਤਾਗ ਤਿਨ ਕਰ ਬ੍ਰਾਹਮਣ ਪੂਰੈ ਨਾਦ ਉਹਨਾਂ ਪਿਆਵੇ ਓਈ ਸਾਧ ਉੜੀ ਰਸ ਕੂੜਾ ਵਪਾਰ ਕੂੜ ਬੋਲ ਕਰਿਆ ਹਾਰ ਸ਼ਰਮ ਤਰਮ ਕਾ ਡੇਰਾ ਦੂਰ ਨਾਨਕ ਕੂੜ ਰਹਿ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀੜ ਬਸਤਰ ਪੈਰ ਹੋਵੇ ਪਰਵਾਨ ਮਲੇਸ਼ ਤਾਂ ਲੈ ਪੂਜੈ ਪ੍ਰਾਣ ਭਾਖਿਆ ਕੱਠ ਬੱਕਰਾ ਖਾਣਾ ਚੌਂਕੀ ਉੱਪਰ ਕਿਸੇ ਨਾ ਜਾਣਾ ਦੇਖ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮੱਤ ਪਿੱਟੈ ਵੇ ਮੱਤ ਪਿੱਟੈ ਇਹੋ ਆਨਾ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇ ਮਨ ਜੂਠੇ ਚੁਲੀ ਪੜੇ ਕਹੋ ਨਾਨਕ ਸੱਚਿਆ ਹੀ ਹੈ ਸੱਚ ਹੋਵੇ ਤਾਂ ਸੱਚ ਪਏ।

0: ਨਾ ਪਾਇਦਾ ਵੇਖ ਨਾ ਪਾਇਦਾ ਵੇਖ ਨਾ ਪਾਇਦਾ
1: ਪੌੜੀ ਜਤਿੰਦਰ ਸਾਹਿਬ ਕੋ ਵੇਖ ਨਾ ਤੇਰੀ ਹੇਠ ਚਲਾਏਂਦਾ ਆਪੇ ਦੇ ਵੜਿਆਈ ਆਪੇ ਕਰਮ ਕਰਾਏਂਦਾ ਵੱਡੋ ਵੱਡਾ ਵੱਡ ਮੇਦਣੀ ਸਰੇ ਸਰ ਧੰਦੇ ਲਾਏਂਦਾ ਨਦਰ ਪੱਠੀ ਚ ਕਰੇ।

ਘੋੜੇ ਤੁਰੇ ਪਲਾਣੇ ਪਾਉਣ ਵੇ ਗਾਰੰਗੇ ਹਰਮ ਸਵਾਰਿਆ ਕੋਠੇ ਮੰਡੇ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ ਕਰਮਨ ਪਾਮ ਦੇ ਅਰ ਪੁੱਜੇ ਨਾ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲ ਤੁਮਰਨ ਵਸਾਰਿਆ

0: ਕਰ ਰੱਖੀਐ ਸੂਤਕ ਪਵੈ ਰਸੋਏ ਨਾਨਕ ਸੂਤਕ ਏਵਣਾ ਉਤਰੈ ਗਿਆਨ ਉਤਾਰੇ ਤੋਏ ਮਾਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇਵੈ ਸੂਤ ਕੂੜ ਅੱਖੀ ਸੂਤਕ ਵੇਖਣਾ ਪਰਤਰੇ ਪਰ ਤਨ ਰੂਪ ਕੰਨੀ ਸੁਤ ਕੰਨ ਪਹਿਲਾ ਇਤਬਾਰੀ ਖਾਏ ਨਾਨਕ ਹੰਸਾ ਆਦਮੀ ਬਦੇ ਜਮਪੁਰ ਜਾਏ ਮਹੱਲਾ ਪਹਿਲਾ
0: ਸਭੋ ਸੂਤਕ ਪਰਮ ਹੈ ਦੂਜੇ ਲੱਗੇ ਜਾ ਜੰਮਣ